Sa

Sabe,

Yeah.

ಸ್ವತಂತ್ರ

Yeah.

ਬਖਸ਼ਿਸ਼ ਕਰਨੀ ਪੁੱਤਰਾ ਪਰਵਾਰਾ ਕਰਵਾ।

Oh, my God.

Bad.

Ha ha ha ha!

Thank you.

Thank you.

Thank you.

ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰ ਮੇਲੇ ਬੁਲਾਰੇ, ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਦੀ, ਵਿਵੇਕ ਸਰ ਦੀ, ਰਾਮ ਸਰ ਦੀ, ਕੌਲ ਸਰ ਦੀ, ਤਰਨ ਤਾਰਨ ਦੀ, ਤਾਪਿਆਣੇ ਦੀ, ਖਡੂਰ ਜੀ, ਗੁਰੂ ਕੀ ਬਾਵਲੀ।

ਸਰਬੱਤ ਸਮੂਹ ਖਾਲਸੇ ਦੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਜੁਗਤ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ

ਸ਼੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰ ਜਾਮੀ।

ਭੁੱਲ ਚੁੱਕ ਮਾਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀ ਆਦਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸੇਖ ਪੜਦੇ ਸੁਣਦੇ

त्वय सर्व नाम कथ कवन कर्म नाम बरनत सुमत दंडावत बंधन अनेक बार

ਮਹਾਰਾਜ ਦੇ ਉਪਰ

0: ਇਹ ਵੱਡਿਆ ਭਾਗਾਂ ਦੇ ਨਾਲ ਪਾਈ ਦੀ ਹੈ। ਵੱਡੇ ਭਾਗ ਹੋਣ ਤਾਂ ਆਪ ਜੀਆਂ ਦੇ ਸੰਤ ਜਨਾਂ ਦਾ ਸੰਗ ਮਿਲਦਾ ਹੈ। ਐਸੇ ਆਪ ਜੀ ਦੇ ਸੰਤ ਜਨ ਜੋ ਆਪ ਜੀ ਨੂੰ ਪ੍ਰਾਪਤ ਹੋ ਚੁੱਕੇ ਨੇ, ਆਪ ਜੀ ਦੇ ਨਾਲ ਮਿਲੇ ਹੋਏ ਨੇ, ਵੱਡੇ ਭਾਗ ਹੋਣ ਆਪ ਜੀ ਦੀ ਬਖਸ਼ਿਸ਼ ਦੇ ਨਾਲ, ਤਾਂ ਤਿੰਨਾਂ ਸੰਤ ਜਨਾਂ ਦੀ ਸੰਗਤ ਹੁੰਦੀ ਹੈ ਜੀ।
1: ਨਾਨਕ ਸੰਤਨ ਕਾ ਕੁਰਬਾਨ।
0: ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਵਾਹਿਗੁਰੂ ਜੀ, ਜਿਨ੍ਹਾਂ ਸੰਤ ਜਨਾਂ ਨੇ ਆਪਣੇ ਤਨ ਨੂੰ ਮਰ ਲਿਆ, ਜਿਨ੍ਹਾਂ ਨੇ ਆਪ ਜੀਆਂ ਦੇ ਪਾਵਨ

0: ਜਨ ਕਿ ਸਦਾ ਪਰਮੇਸ਼ਰ ਜੀ ਦੇ ਪ੍ਰਾਈਡ ਰਹਿੰਦੇ ਨੇ। ਐਸੇ ਸੰਤ ਜਨ ਜਿਨ੍ਹਾਂ ਨੇ ਮਨ ਦੀ ਬਿਰਤੀ ਬਾਹਰ ਮੁਖੀ ਨਾ ਕਰਕੇ ਅੰਤਰ ਮੁਖੀ ਕੀਤੀ ਹੈ, ਜਿਹੜੇ ਵਿਖਿਆ ਆਨੰਦ ਸੰਸਾਰ ਦੇ ਵੱਲੋਂ ਬਿਰਤੀ ਨੂੰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਸਰੂਪ ਰੂਪ ਦੇ ਸੰਤ ਜਨ ਜੇ ਕਦਰੇ ਮਿਲ ਪੈਣ, ਦਰਸ਼ਨ ਹੋ ਜਾਣ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦੇ ਸਨਮੁਖ ਹੋ ਕਰਕੇ ਤਿੰਨਾਂ ਤੋਂ ਕੀ ਮੰਗਣਾ ਕਰੀਏ। ਤਾਂ ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਕਰਹੋ ਗਤ ਦਿਆਲ ਸੰਤ ਹੋ ਮੋਰੀ।
0: ਭਾਈ ਐਸੇ ਸੰਤ ਜਨ ਜੋ ਵਾਹਿਗੁਰੂ ਜੀ ਦੇ ਨਾਲ ਏਕਮਿਕ ਹੋਏ ਨੇ, ਜੋ ਸ਼ਾਂਤ ਆਤਮਾ ਨੇ, ਜਿਹੜੇ ਸਦਾ ਸਿਮਰਨ ਕਰਦੇ ਨੇ, ਨਿਮਰਤਾ ਰੱਖਦੇ ਨੇ ਤੇ ਤਿਆਗ ਦਾ ਵੀ ਜਿਨ੍ਹਾਂ ਨੇ ਤਿਆਗ ਕੀਤਾ ਹੋਇਆ ਹੈ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰਿਆ, ਹਰ ਨਾਮਾ ਮਨ ਮੰਤ ਧੰਨ ਸੇਈ ਨਾਨਕਾ ਪੂਰਨ ਸੋਈ ਸੰਤ। ਜੇ ਕਿਧਰੇ ਐਸੇ ਨਾਮ ਦੇ ਰਸੀਏ ਵਾਹਿਗੁਰੂ ਜੀਆਂ ਦੇ ਸਰੂਪ ਰੂਪ ਦੇ ਅੰਦਰ ਗਿਆਨ ਅਵਸਥਾ ਦੇ ਅੰਦਰ ਅਰੂੜ ਬਿਸਤੀ ਬਿਰਤੀ ਵਾਲੇ ਸੰਤ ਜਨ ਮਿਲ ਪੈਣ, ਦਰਸ਼ਨ ਹੋ ਜਾਣ ਤੇ ਤਿੰਨਾਂ ਦੇ ਪਾਸੋਂ ਇਹ ਦਾਤ ਮੰਗੀਏ। ਕਰੋ ਗਤ ਦਿਆਲ ਸੰਤੋ ਮੋਰੀ। ਹੇ ਦਿਆਲੂ ਪਰਮੇਸ਼ਰ ਜੀ ਦੇ ਦਰ ਤੇ ਪ੍ਰਵਾਨ ਹੋ ਚੁੱਕੇ ਦਿਆਲੂ ਸੰਤ ਜਨੋ, ਮੇਰੇ ਤੇ ਵੀ ਦਿਆਲਤਾ ਕਰੋ। ਤੇ ਮਹਾਰਾਜ ਦੇ ਪਾਸੋਂ, ਨਿਰੰਕਾਰ ਜੀਆਂ ਦੇ ਪਾਸੋਂ ਜਿਹੜੀ ਆਪ ਜੀ ਨੂੰ ਦਾਤ ਪ੍ਰਾਪਤ ਹੋਈ ਹੈ ਨਾ, ਵਾਹਿਗੁਰੂ ਜੀ ਦੀ ਪ੍ਰਾਪਤੀ ਦੀ, ਗਤ ਦਾ ਅਰਥ ਹੈ ਪ੍ਰਾਪਤੀ, ਜੋ ਆਪ ਜੀਆਂ ਨੂੰ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਈ ਹੈ, ਇਹ ਵਾਹਿਗੁਰੂ ਜੀ ਦੀ ਪ੍ਰਾਪਤੀ ਮੇਰੇ ਤਾਈਂ ਵੀ ਕਰਾ ਦੇਣਾ ਕਰੋ।
1: ਤੁਮ ਸਮਰੱਥ ਕਾਰਨ ਕਰਨਾ।
0: ਇਹ ਸੰਤ ਜਨੋ, ਜਿਹੜੀ ਕਲਿਆਣ

0: ਜਨੋ ਤੁਸੀਂ ਸਾਰਿਆਂ ਕਾਰਜਾਂ ਨੂੰ ਕਰਨ ਦੇ ਸਮਰੱਥ ਹੋ। ਇਸੇ ਪ੍ਰਕਾਰ ਕਾਰਨ ਕਰਨਾ, ਸ਼ੁਭ ਕਾਰਜਾਂ ਨੂੰ ਕਰਨ ਵਾਲੇ ਤੇ ਪ੍ਰਾਣੀਆਂ ਦੇ ਪਾਸੋਂ ਨਾਮ ਜਪਦਾ ਸ਼ੁਭ ਕਾਰਜ ਕਰਵਾਉਣ ਵਾਲੇ
1: ਹੋ।
0: ਪ੍ਰੀਤੀ ਵਾਹਿਗੁਰੂ ਜੀ ਦੇ ਨਾਲ ਉਹ ਟੁੱਟ ਗਈ ਹੈ, ਜਿਸ ਕਿਸੇ ਦੀ ਵੀ ਬਿਰਤੀ ਤੇ ਪ੍ਰੀਤੀ ਤੋੜੀ ਹੈ, ਜੋੜੀ ਹੈ, ਹੇ ਸੰਤ ਜਨੋ ਆਪ ਜੀਆਂ ਨੇ ਜੋੜੀ ਹੈ, ਚਾਹੇ ਅਜਾਮਲ ਦੀ ਬਿਰਤੀ ਜੋੜੀ ਹੈ, ਇਸੇ ਪ੍ਰਕਾਰ ਬਾਲਮੀਕ ਮਟਵਾੜੇ ਦੀ ਜੋੜੀ ਹੈ।

0: ਵਿਸ਼ਰਾਮ ਦੇ ਕਰਕੇ ਬਚਨ ਕਰਦੇ ਹਨ।
1: ਜਨਮ ਜਨਮ ਕੇ ਬਿਖਈ ਤੁਮ ਤਾਰੇ।
0: ਹੇ ਸੰਤ ਜਨੋ, ਜਿਹੜੇ ਜਨਮਾਂ ਜਨਮਾਂਤਰਾਂ ਦੇ ਵਿਸ਼ਈ ਪੁਰਖ ਸਨ, ਵਿਸ਼ਿਆਂ ਦੇ ਵਿੱਚ ਡੁੱਬੇ ਹੋਏ, ਵਾਸ਼ਨਾਵਾਂ ਦੇ ਅੰਦਰ ਡੁੱਬੇ ਹੋਏ, ਬੁਰਿਆਈਆਂ ਦੇ ਵਿੱਚ ਗੁਲਤਾਨ ਸਨ, ਐਸੇ ਪੁਰਖ ਐਸੇ ਜੀਵ

0: ਸਾਸ ਹਰ ਗਾਈ। ਹੇ ਸੰਤ ਜਨੋ, ਆਪ ਜੀਆਂ ਨੇ ਸਵਾਸ ਸਵਾਸ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਗੁਣਾਂ ਨੂੰ ਗਾਇਆ ਹੈ ਤੇ ਸ਼ਰਨ ਵਿੱਚ ਆਉਣ ਵਾਲਿਆਂ ਨੂੰ ਸਵਾਸ ਸਵਾਸ ਨਾਮ ਜਪਣੇ ਦਾ, ਗੁਣ ਗਾਇਨ ਕਰਨੇ ਦਾ ਉਪਦੇਸ਼ ਬਖਸ਼ਦੀ ਹੋ।
1: ਜੋ ਸੰਗ ਮਿਲੇ ਸਾਧੂ ਕਾ,
0: ਜਿਹੜੇ ਜਿਹੜੇ ਵੀ ਪ੍ਰਾਣੀ ਸਾਧੂ ਜਨਾਂ ਦੀ ਸੰਗਤ ਵਿੱਚ ਆ ਕਰਕੇ ਮਿਲਦੇ ਨੇ, ਸਤਯੁਗ ਤ੍ਰੇਤੇ ਦੁਆਪਰ ਦੇ ਵਿੱਚ ਮਿਲੇ, ਹੁਣ ਕਲਯੁਗ ਦੇ ਵਿੱਚ ਜਿਹੜੇ ਮਿਲ ਰਹੇ ਹਨ,
1: ਤੇ ਪਤਤ ਪੁਨੀਤਾ,
0: ਉਹਨਾਂ ਸਾਰਿਆਂ ਜਨਾਂ ਨੂੰ ਹੇ ਸੰਤ ਜਨੋ, ਤੁਸੀਂ ਪਤਤਾਂ ਤੋਂ ਵੀ ਪੁਨੀਤ ਕਰ ਦਿੰਦੇ ਹੋ। ਕੋਈ ਪਤਤ ਵੀ ਆਪ ਜੀ ਦੇ ਕੋਲ ਆ ਜਾਵੇ, ਸੰਗ ਸੰਗਤ ਵਿੱਚ ਮਿਲ ਜਾਵੇ ਨਾ, ਤੇ ਤਿਸ ਨੂੰ ਵੀ ਆਪ ਜੀ ਪੁਨੀਤ ਕਰ ਦਿੰਦੇ ਹੋ, ਪਵਿੱਤਰ ਕਰ ਦਿੰਦੇ ਹੋ। ਸਾਧ ਸੰਗਤ ਜੀ ਕੋਈ ਮਹਾਤਮਾ ਸੀ ਨਾ, ਜੰਗਲ ਦੇ ਵਿੱਚ ਆਸ਼ਰਮ ਹੈ, ਵਿਦਿਆਰਥੀਆਂ ਨੂੰ ਪੜ੍ਹਾਉਂਦੇ ਨੇ, ਬਹੁਤ ਸਾਰੇ ਬਾਲਕੇ ਬਹੁਤ ਸਾਰੇ ਵਿਦਿਆਰਥੀ ਆਪ ਜੀਆਂ ਦੇ ਪਾਸ ਬ੍ਰਹਮ ਵਿਦਿਆ ਪੜ੍ਹਦੇ ਨੇ, ਤੇ ਸੰਤ ਜਨ ਜਦੋਂ ਸੈਰ ਕਰਨ ਵਾਸਤੇ ਆਉਂਦੇ ਸ਼ਹਿਰ ਵੱਲ ਨੂੰ ਕਿਧਰੇ ਗੇੜਾ ਮਾਰਦੇ ਨਾ, ਇੱਕ ਵੇਸਵਾ ਅਕਸਰ ਉਹਨਾਂ ਸੰਤ ਜਨਾਂ ਦੇ ਉੱਪਰ ਤਰਕ ਮਾਰਿਆ ਕਰਦੀ, ਟੌਂਚ ਕਰਿਆ ਕਰਦੀ, ਕਿਹਾ ਕਰਦੀ, ਸੰਤ ਜੀ ਮੈਨੂੰ ਦੱਸੋ ਤੁਹਾਡੀ ਦਾੜੀ ਚੰਗੀ ਏ ਜਾਂ ਮੇਰੇ ਕੁੱਤੇ ਦੀ ਪੂਛ ਚੰਗੀ ਏ। ਬਚਨ ਬੜਾ ਕੌੜਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੀ ਇਸ ਪਰਮ ਪਵਿੱਤਰ ਦਾਤ ਸੁੱਚੀ ਦਾੜੀ ਨੂੰ ਕੁੱਤੇ ਦੀ ਪੂਛ ਦੇ ਨਾਲ ਤੁਲਨਾ ਦੇਣੀ, ਪਰ ਸੰਤ ਜਨਾਂ ਨੇ ਸਦਾ ਚੁੱਪ ਰਹਿਣਾ, ਕਦੇ ਬੋਲਣਾ ਨਾ, ਤੇ ਜਿਹੜੇ ਤਿੰਨਾਂ ਦੇ ਚੇਲੇ ਸਨ ਨਾਲ ਉਹਨਾਂ ਨੂੰ ਬੜਾ ਗੁੱਸਾ ਆਉਣਾ, ਪਰ ਮਹਾਤਮਾ ਜੀ ਨੇ ਵਰਜ ਦੇਣਾ, ਨਹੀਂ ਭਾਈ ਕੁਛ ਨਹੀਂ ਇਸ ਨੂੰ ਕਹਿਣਾ, ਤੇ ਉਹਨਾਂ ਨੇ ਆਗਿਆ ਮੰਗਣੀ, ਮਹਾਤਮਾ ਜੀ ਜੇ ਕਿਧਰੇ ਇੱਕ ਵਾਰ ਆਗਿਆ ਦੇ ਦੇਵੋ ਨਾ, ਇਸ ਬੀਬੀ ਨੂੰ ਸਬਕ ਸਿਖਾ ਦੇਈਏ ਕਿ ਮਹਾਤਮਾ ਦੇ ਨਾਲ ਬਚਨ ਕਿਵੇਂ ਕਰੀਦਾ ਹੈ ਤੇ ਦਾੜੀ ਵਾਸਤੇ ਨਰਾਦਰੀ ਦੇ ਬੋਲ ਕਿਵੇਂ ਬੋਲੀਦੇ ਨੇ। ਮਹਾਂਪੁਰਖਾਂ ਨੇ ਸ਼ਾਂਤ ਰਹਿਣਾ, ਨਹੀਂ ਭਾਈ ਇਸ ਨੂੰ ਕੁਝ ਨਹੀਂ ਕਹਿਣਾ। ਜਦੋਂ ਵੀ ਸ਼ਹਿਰ ਵੱਲ ਨੂੰ ਆਉਣਾ, ਜਦੋਂ ਵੀ ਉਸ ਵੇਸਵਾ ਨੇ ਮਿਲਣਾ ਤੇ ਇਹੀ ਉਹ ਤਾਨਾ ਮਾਰਨਾ, ਮਹਾਤਮਾ ਜੀ ਤੁਹਾਡੀ ਦਾੜੀ ਚੰਗੀ ਏ ਜਾਂ ਮੇਰੇ ਕੁੱਤੇ ਦੀ ਪੂਛ ਚੰਗੀ ਏ। ਮਹਾਤਮਾ ਨੇ ਕਦੇ ਜਵਾਬ ਨਾ ਦਿੱਤਾ, ਕਿੰਨਾ ਸਮਾਂ ਇਵੇਂ ਗੁਜ਼ਰ ਗਿਆ, ਤੇ ਜਿਹੜਾ ਸਮਾਂ ਸਾਰਿਆਂ ਤੇ ਆਉਂਦਾ ਨਾ ਸਾਧ ਸੰਗਤ ਜੀ, ਉਹ ਸਮਾਂ ਸੰਤਾਂ ਤੇ ਵੀ ਆਉਣ ਲੱਗਾ। ਸੰਤਾਂ ਦਾ ਅਖੀਰਲਾ ਸਮਾਂ ਆ ਗਿਆ, ਉਹਨਾਂ ਸੰਤਾਂ ਨੇ ਮਹਾਂਪੁਰਖਾਂ ਨੇ ਜਾਣ ਲਿਆ ਹੁਣ ਸਰੀਰ ਜ਼ਿਆਦਾ ਸਮਾਂ ਰਹਿਣਾ ਨਹੀਂ, ਕੁਝ ਕੁ ਸਵਾਸ ਬਾਕੀ ਬਚੇ ਨੇ, ਤੇ ਆਪਣਿਆਂ ਚੇਲਿਆਂ ਨੂੰ ਕਹਿਣ ਲੱਗੇ, ਪੁੱਤਰੋ ਜਾਓ ਜਾ ਕੇ ਉਸ ਵੇਸਵਾ ਨੂੰ, ਉਸ ਬੀਬੀ ਨੂੰ ਸੱਦ ਕੇ ਲੈ ਕੇ ਆਓ, ਬੁਲਾ ਕੇ ਲੈ ਕੇ ਆਓ ਉਸ ਨੂੰ। ਤੇ ਇਸ ਵੇਲੇ ਚੇਲਿਆਂ ਦੇ ਮਨ ਵਿੱਚ ਸ਼ੰਕਾ ਪੈ ਗਿਆ ਕਿ ਸਾਡੇ ਸੰਤਾਂ ਨੂੰ ਕੀ ਹੋ ਗਿਆ ਹੈ, ਸਾਰੀ ਉਮਰ ਤੇ ਬੜੀ ਚੜ੍ਹਦੀ ਕਲਾ ਦੇ ਨਾਲ ਬਤੀਤ ਕੀਤੀ ਹੈ, ਤੇ ਹੁਣ ਸਰੀਰ ਦਾ ਅੰਤਮ ਸਮਾਂ ਆਇਆ ਤੇ ਵੇਸਵਾ ਦਾ ਖਿਆਲ ਮਨ ਵਿੱਚ ਆ ਗਿਆ ਹੈ, ਸ਼ਾਇਦ ਮਹਾਤਮਾ ਦਾ ਮਨ ਨਾ ਡੋਲ ਗਿਆ ਹੋਵੇ। ਤੇ ਮਹਾਤਮਾ ਜੀ ਕਹਿਣ ਲੱਗੇ, ਪੁੱਤਰੋ ਵੱਡਿਆਂ ਦੇ ਬਚਨਾਂ ਉੱਪਰ ਸ਼ੰਕਾ ਨਹੀਂ ਕਰੀਦੀ, ਜਾਓ ਜਾ ਕੇ ਉਸ ਬੀਬੀ ਨੂੰ ਸੱਦ ਕੇ ਲੈ ਕੇ ਆਓ। ਹੁਕਮ ਦੇ ਬੰਦੇ ਚੇਲੇ ਗਏ, ਸ਼ਹਿਰ ਦੇ ਵਿੱਚ ਪੁੱਜੇ ਨੇ, ਉਸ

0: ਦਾੜੀ ਨੂੰ ਬੇਦਾਗ ਲੈ ਕਰਕੇ ਮੇਰੇ ਪਰਮੇਸ਼ਰ ਮੇਰੇ ਵਾਹਿਗੁਰੂ ਜੀ ਦੇ ਸਨਮੁਖ ਚੱਲਿਆ, ਬੇਦਾਗ ਦਾੜੀ ਲੈ ਕਰਕੇ ਚੱਲਿਆ, ਇਸ ਕਰਕੇ ਕਿਹਾ ਧੀਏ ਅੱਜ ਮੇਰੀ ਦਾੜੀ ਚੰਗੀ ਹੈ ਤੇਰੇ ਕੁੱਤੇ ਦੀ ਪੂਛ ਨਾਲੋਂ। ਤੇ ਸਾਧ ਸੰਗਤ ਜੀ ਜਦੋਂ ਮਹਾਤਮਾ ਜੀ ਨੇ ਧੀਏ ਕਹਿ ਕੇ ਵੇਸਵਾ ਨੂੰ ਬੁਲਾਇਆ ਨਾ, ਹਿਰਦਾ ਪਸੀਜ ਗਿਆ। ਤੇ ਇਸ ਵੇਲੇ ਮਨ ਦੇ ਅੰਦਰ ਇਹਨਾਂ ਸਾਦੇ ਜੇ ਬੋਲਾਂ ਨੇ ਇੰਨਾ ਅਸਰ ਕੀਤਾ, ਮਾਨੋ ਪ੍ਰੇਮ ਦੇ ਬਾਣਾਂ ਨੇ ਹਿਰਦਾ ਵਿੰਨ ਦਿੱਤਾ ਹੋਵੇ। ਅੱਖਾਂ ਦੇ ਵਿੱਚੋਂ ਆਪਣੇ ਆਪ ਜਲ ਵਹਿਣ ਲੱਗਾ। ਮਹਾਤਮਾ ਦੇ ਚਰਨ ਫੜ ਲਏ, ਕਹਿਣ ਲੱਗੀ ਮਹਾਤਮਾ ਜੀ ਅੱਜ ਤੱਕ ਜਿੰਨੇ ਵੀ ਪੁਰਖ ਮੇਰੇ ਦਰ ਤੇ ਆਏ ਸਭਨਾਂ ਨੇ ਮੇਰੇ ਨਾਲ ਮੰਦ ਕਰਮ ਕੀਤੇ ਤੇ ਮੰਦ ਦ੍ਰਿਸ਼ਟੀ ਦੇ ਨਾਲ ਤੱਕਿਆ, ਅੱਜ ਤੱਕ ਕਿਸੇ ਨੇ ਮੈਨੂੰ ਧੀ ਨਹੀਂ ਕਿਹਾ। ਤੇ ਮੇਰੇ ਮੰਦ ਕਰਮਾਂ ਨੂੰ ਜਾਣਦਿਆਂ ਹੋਇਆਂ, ਮੇਰੇ ਕੌੜੇ ਬੋਲਾਂ ਨੂੰ ਸਹਾਰਦਿਆਂ ਹੋਇਆਂ, ਆਪ ਜੀ ਨੇ ਮੈਨੂੰ ਇੰਨਾ ਸਨਮਾਨ ਦਿੱਤਾ, ਮੈਨੂੰ ਧੀ ਦਾ ਦਰਜਾ ਦਿੱਤਾ, ਮੈਨੂੰ ਧੀ ਕਹਿ ਕੇ ਬੁਲਾਇਆ। ਸਾਧ ਸੰਗਤ ਜੀ ਬਿਰਥਾ ਨਾ ਸਾਧ ਮਿਲਾਪ, ਸਾਧੂ ਦੇ ਕੋਲ ਚੱਲ ਕੇ ਆਉਣ ਦਾ ਦਰਸ਼ਨਾਂ ਦਾ ਮਹਾਤਮ ਫਿਰ ਇਹ ਪ੍ਰਾਪਤ ਹੋਇਆ, ਮਨ ਵਿੱਚ ਵੈਰਾਗ ਦਸ਼ਾ ਪ੍ਰਾਪਤ ਹੋਈ ਹੈ। ਰੋ ਰੋ ਕੇ ਮਹਾਤਮਾ ਦੇ ਚਰਨ ਧੋ ਦਿੱਤੇ ਨੇ ਤੇ ਇਸ ਵੇਲੇ ਆਪਣੇ ਮੰਦ ਕਰਮਾਂ ਤੋਂ ਗਿਲਾਨੀ ਆਉਣ ਲੱਗੀ ਤੇ ਮੰਦ ਕਰਮ ਛੱਡ ਕੇ ਸਾਧ ਸੰਗਤ ਜੀ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲੀ ਹੋ ਗਈ। ਇਸ ਪ੍ਰਕਾਰ ਮਹਾਤਮਾ ਜਨਾਂ ਨੇ ਉਸਦੇ ਸਵਾਲ ਦਾ ਜਵਾਬ ਦਿੱਤਾ, ਸੰਸਿਆ ਦੀ ਨਿਵਿਰਤੀ ਕੀਤੀ, ਸਨਮਾਨ ਦਿੱਤਾ, ਮਿੱਠੇ ਬੋਲ ਬੋਲ ਕੇ ਧੀ ਕਹਿ ਕਰਕੇ, ਤੇ ਸਾਧ ਸੰਗਤ ਜੀ ਵੈਰਾਗ ਦਸ਼ਾ ਵਾਲੀ ਹੋ ਕਰਕੇ ਪ੍ਰੇਮਾ ਭਗਤੀ ਕਰਨ ਲੱਗੀ ਤੇ ਮੰਦ ਕਰਮ ਸਦਾ ਸਦਾ ਵਾਸਤੇ ਤਿਆਗ ਦਿੱਤੇ। ਇਸ ਪ੍ਰਕਾਰ ਜਿਹੜੇ ਵੱਡੇ ਵੱਡੇ ਪਤਤ ਨੇ ਨਾ, ਇਹ ਸਾਧੂ ਜਨਾਂ ਦੀ ਸੰਗਤ ਕਰਕੇ ਪੁਨੀਤ ਹੋ ਜਾਂਦੇ ਨੇ। ਸਾਧ ਸੰਗਤ ਜੀ ਦੱਤਾਤਰੇ ਮਹਾਤਮਾ ਜੀ ਹੋਏ ਨੇ ਜਿਨ੍ਹਾਂ ਨੇ 24 ਗੁਰੂ ਧਾਰਨ ਕੀਤੇ ਤੇ ਗੁਰੂ ਧਾਰਨ ਕਰਕੇ ਪ੍ਰਸਿੱਧ ਨੇ। ਇੱਕ ਵੇਲੇ ਕਿਧਰੇ ਸ਼ਹਿਰ ਦੇ ਵੱਲ ਆਏ ਨੇ ਤੇ ਸ਼ਹਿਰ ਦੇ ਵੱਲ ਜਿੱਥੇ ਵੇਸਵਾ ਦਾ ਟਿਕਾਣਾ ਸੀ, ਵੇਸਵਾ ਦਾ ਚੁਬਾਰਾ ਸੀ, ਵੇਸਵਾ ਸਾਹਮਣੇ ਖੜੀ ਹੈ ਤੇ ਦੱਤਾਤਰੇ ਜੀ ਦੀ ਨਜ਼ਰ ਜਿਹੜੀ ਹੈ ਉਹ ਵੇਸਵਾ ਤੇ ਪੈ ਗਈ। ਵੇਸਵਾ ਦੇ ਵੱਲ ਵੇਖ ਕਰਕੇ ਮਨ ਦੇ ਵਿੱਚ ਵਿਚਾਰ ਕਰਨ ਲੱਗੇ, ਮੇਰਿਆ ਮਨਾ ਦੇਖ ਇਹ ਵੇਸਵਾ ਜਿਹੜੀ ਮੰਦ ਕਰਮਾਂ ਨੂੰ ਕਰਨ ਵਾਲੀ ਹੈ, ਪਰ ਮੰਦ ਕਰਮ ਕਰਨਾ ਹੀ ਉਸਦਾ ਕਰਮ ਹੈ। ਆਪਣੇ ਕਰਮ ਨੂੰ ਕਰਨ ਵਾਸਤੇ ਕਿੰਨੀ ਤਤਪਰ ਹੈ, ਮੰਦ ਕਰਮ ਨੂੰ ਕਰਨ ਵਾਸਤੇ ਤਿਆਰ ਬਰ ਤਿਆਰ ਖੜੀ ਹੈ। ਮਨਾ ਲੋਕ ਤੈਨੂੰ ਸਾਧੂ ਕਹਿੰਦੇ ਨੇ, ਤੈਨੂੰ ਮਹਾਤਮਾ ਕਹਿੰਦੇ ਨੇ, ਤੇ ਜੋ ਸਾਧੂ ਦਾ ਕਾਰਜ ਬੰਦਗੀ ਕਰਨੀ ਹੈ ਨਾ, ਤੂੰ ਬੰਦਗੀ ਕਰਨ ਵਾਸਤੇ ਹਰ ਵੇਲੇ ਤਿਆਰ ਬਰ ਤਿਆਰ ਰਹੋ ਤੇ ਤਤਪਰ ਹੋ ਕੇ ਬੰਦਗੀ ਕਰ। ਵੇਸਵਾ ਨੂੰ ਵੇਖ ਕਰਕੇ ਉਸ ਤੋਂ ਵੀ ਸਿੱਖਿਆ ਲੈ ਲਈ ਤੇ ਨਮਸਕਾਰ ਕਰ ਦਿੱਤੀ ਵੇਸਵਾ ਨੂੰ ਦੂਰੋਂ ਹੀ, ਤੈਨੂੰ ਵੇਖ ਕੇ ਮੈਨੂੰ ਸਿੱਖਿਆ ਮਿਲੀ, ਤੂੰ ਵੀ ਮੇਰੀ ਗੁਰੂ ਹੀ ਹੈ। 24 ਗੁਰੂਆਂ ਦੇ ਵਿੱਚੋਂ ਇੱਕ ਗੁਰੂ ਦੱਤਾਤਰੇ ਜੀ ਨੇ ਵੇਸਵਾ ਨੂੰ ਧਾਰਨ ਕੀਤਾ। ਬਿਰਥਾ ਨਾ ਸਾਧ ਮਿਲਾਪ, ਹੁਣ ਪੂਰਨ ਸਾਧੂ ਦੀ ਮਹਾਤਮਾ ਦੀ ਦੱਤਾਤਰੇ ਦੀ ਨਜ਼ਰ ਪਈ ਹੈ ਨਾ, ਜਦੋਂ ਉਸ ਵੱਲ ਬਾਰ ਬਾਰ ਦੇਖ ਰਹੇ ਨੇ ਕਿ ਮੰਦ ਕਰਮਨ ਆਪਣੇ ਮੰਦ ਕਰਮਾਂ ਨੂੰ ਕਰਨ ਵਾਸਤੇ ਤਿਆਰ ਬਰ ਤਿਆਰ ਹੈ, ਬਾਰ ਬਾਰ ਦ੍ਰਿਸ਼ਟੀ ਪੈਂਦੀ ਏ ਤੇ ਦ੍ਰਿਸ਼ਟੀ ਪੈਣ ਦੇ ਨਾਲ, ਨਜ਼ਰ ਪੈਣ ਦੇ ਨਾਲ ਵੇਸਵਾ ਦਾ ਜੀਵਨ ਬਦਲ ਗਿਆ, ਆਪਣੇ ਮੰਦ ਕਰਮਾਂ ਤੋਂ ਗਿਲਾਨੀ ਆਈ। ਲੋਕ ਧਰਮ ਦੀ ਕਿਰਤ ਕਰਦੇ ਨੇ, ਨਾਮ ਜਪਦੇ ਨੇ, ਅੰਮ੍ਰਿਤ ਵੇਲੇ ਉੱਠਦੇ ਨੇ, ਸਾਧੂਆਂ ਦੀ ਸੇਵਾ ਕਰਦੇ ਨੇ, ਜਨਮ ਸਫਲਾ ਕਰਦੇ ਨੇ ਤੇ ਵੇਸਵਾ ਮਨ ਵਿੱਚ ਵਿਚਾਰਦੀ ਏ, ਮੇਰਿਆ ਮਨਾ ਤੂੰ ਕਿਹੜੇ ਪਾਸੇ ਲੱਗਿਆ ਹੋਇਆ ਹੈ, ਮੰਦ ਕਰਮਾਂ ਨੂੰ ਛੱਡ ਕੇ ਜੇ ਬੰਦਗੀ ਕਰ ਲਵੇ ਨਾ, ਜਿੰਨੀ ਸੁਹਿਰਦਤਾ ਦੇ ਨਾਲ, ਜਿੰਨੀ ਚਾਹਤ ਦੇ ਨਾਲ, ਜਿੰਨੀ ਸਿੱਖ ਦੇ ਨਾਲ, ਜਿੰਨੀ ਤਿਆਰੀ ਦੇ ਨਾਲ ਮੰਦ ਕਰਮਾਂ ਵਾਸਤੇ ਤਿਆਰ ਬਰ ਤਿਆਰ ਹੈ, ਜੇ ਇੰਨੀ ਤਿਆਰੀ ਦੇ ਨਾਲ ਬੰਦਗੀ ਵਿੱਚ ਲੱਗ ਜਾਵੇ ਤੇ ਤੇਰਾ ਭਲਾ ਹੋ ਜਾਵੇ। ਸਾਧੂ ਦੀ ਦੱਤਾਤਰੇ ਦੀ ਨਜ਼ਰ ਪੈਣ ਦੇ ਨਾਲ ਹੀ ਭਲਾ ਹੋ ਗਿਆ, ਸਾਧ ਸੰਗਤ ਜੀ ਬਿਰਤੀ ਬਦਲ ਗਈ ਤੇ ਵੇਸਵਾ ਤੋਂ ਧਰਮਾਤਮਾ ਬਣ ਗਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜੋ ਜੋ ਸੰਗ ਮਿਲੇ ਸਾਧੂ ਕਹਿ, ਜਿਹੜੇ ਜਿਹੜੇ ਵੀ ਸਾਧੂ ਜਨਾਂ ਦੀ ਸੰਗਤ ਵਿੱਚ ਮਿਲਦੇ ਨੇ, ਜਿਨ੍ਹਾਂ ਨੂੰ ਸਾਧੂ ਦਾ ਦੀਦਾਰ ਹੋ ਜਾਂਦਾ ਹੈ, ਤੇ ਪਤਤ ਪੁਨੀਤਾ, ਉਹ ਪ੍ਰਾਣੀ ਪਤਤਾ ਤੋਂ ਮਹਾਪਾਪੀਆਂ ਤੋਂ ਪੁਨੀਤ ਪਵਿੱਤਰ ਹੋ ਜਾਂਦੇ ਹਨ ਜੀਓ।
1: ਆਹੋ ਨਾਨਕ ਜਾ ਕੇ ਵੱਡ ਭਾਗਾ।
0: ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਨੇ, ਭਾਈ ਜਿਨ੍ਹਾਂ ਦੇ ਵੱਡੇ ਭਾਗ ਧੁਰ ਦਰਗਾਹ ਤੋਂ ਪਰਮੇਸ਼ਰ ਜੀ ਨੇ ਮਸਤਕ ਦੇ ਉੱਪਰ ਲਿਖ ਕੇ ਪਾਏ ਹਨ,
1: ਜਨਮ ਪਦਾਰਥ ਜੀਤਾ,
0: ਉਹਨਾਂ ਨੇ ਸਾਧੂ ਜਨਾਂ ਦੀ ਸੰਗਤ ਕਰਕੇ, ਮਹਾਤਮਾ ਦੀ ਸੰਗਤ ਕਰਕੇ ਜਪਿਆ ਹੈ ਸਤਨਾਮ
1: ਸ੍ਰੀ
0: ਵਾਹਿਗੁਰੂ। ਆਪਣੇ ਜਨਮ ਪਦਾਰਥ ਨੂੰ ਉਹਨਾਂ ਨੇ ਜਿੱਤ ਲਿਆ, ਸੰਸਾਰ ਰੂਪੀ ਜੂਏ ਖਾਨੇ ਦੇ ਵਿੱਚ ਆ ਕਰਕੇ ਉਹਨਾਂ ਨੇ ਵਿਕਾਰਾਂ ਦੀ ਖੇਡ ਨਹੀਂ ਖੇਡੀ, ਵਾਹਿਗੁਰੂ ਜੀ ਦੀ ਬੰਦਗੀ ਦੀ ਪਿਆਰ ਵਾਲੀ ਖੇਡ ਖੇਡੀਏ ਤੇ ਜਨਮ ਪਦਾਰਥ ਨੂੰ ਉਹਨਾਂ ਨੇ ਜਿੱਤ ਲਿਆ ਹੈ ਜੀਓ।
1: ਮਹੱਲਾ ਪੰਜਵਾਂ
0: ਸਤਿਗੁਰ ਦੇਵ ਪਿਤਾ।

0: ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀਓ।
1: ਠਾਕੁਰ ਬਿਨਤੀ ਕਰਨ ਜਨ ਆਇਓ।
0: ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਵਾਹਿਗੁਰੂ ਜੀ ਦੀ ਸਾਨੂੰ ਬਖਸ਼ਿਸ਼ ਕਿਵੇਂ ਪ੍ਰਾਪਤ ਹੋਵੇ ਮਹਾਰਾਜ? ਅਸੀਂ ਸੁੱਖ ਦੇ ਸਹਿਤ, ਆਨੰਦ ਦੇ ਸਹਿਤ ਹੋ ਜਾਈਏ ਮਹਾਰਾਜ, ਨਾਮ ਦੇ ਸਰਵਣ ਕਰਨ ਵਾਲੇ ਪ੍ਰੇਮੀ ਹੋ ਜਾਈਏ, ਇਹ ਦਾਤ ਸਾਨੂੰ ਕਿਵੇਂ ਪ੍ਰਾਪਤ ਹੋਵੇ? ਗੁਰਦੇਵ ਪਿਤਾ ਜੀ ਫਰਮਾਉਂਦੇ ਨੇ, ਭਾਈ ਅਰਦਾਸ ਕਰਦੇ ਰਿਹਾ ਕਰੋ, ਪਰਮੇਸ਼ਰ ਜੀ ਦੇ ਸਨਮੁਖ ਸ਼ਰਨ ਵਿੱਚ ਬਹਿ ਕੇ ਅਰਦਾਸਾਂ ਬੇਨਤੀਆਂ ਕਰਦੇ ਰਹਿਣਾ। ਠਾਕੁਰ, ਹੇ ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਪਰਮੇਸ਼ਰ ਜੀ, ਆਪ ਜੀ ਦੇ ਦਰ ਤੇ ਜਨ ਹੋ ਕਰਕੇ ਮੈਂ ਬੇਨਤੀ ਕਰਨ ਵਾਸਤੇ ਆਇਆ ਹਾਂ, ਤੇ ਮਹਾਰਾਜ ਮੇਰੀ ਆਪ ਜੀਆਂ ਦੇ ਦਰ ਤੇ ਇਹ ਅਰਦਾਸ ਹੈ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿਸੂਖ ਘਨੇਰੇ। ਮਹਾਰਾਜ ਆਪ ਜੀਆਂ ਦੇ ਦਰ ਤੇ ਇਹ ਅਰਦਾਸ।

0: ਸਾਰੇ ਸੁੱਖਾਂ ਦੀ ਦਾਤ ਬਖਸ਼ਿਸ਼ ਕਰਨਾ ਕਰੋ, ਫਿਰ ਆਨੰਦ ਅਵਸਥਾ ਦੀ ਦਾਤ ਬਖਸ਼ੋ ਜਿਸ ਦੇ ਵਿੱਚ ਕੋਈ ਵਿਘਨ ਨਹੀਂ ਪੈਂਦਾ। ਮਹਾਰਾਜ ਜੋ ਸਹਿਜ ਸ਼ਾਂਤੀ ਸੁੱਖ ਹੈ ਨਾ, ਕਿਰਪਾਲਤਾ ਕਰਕੇ ਇਹ ਸ਼ਾਂਤੀ ਸੁੱਖ ਦਾ ਰਸ ਸਾਡੇ ਤਾਈਂ ਪ੍ਰਦਾਨ ਕਰੋ, ਬਖਸ਼ਿਸ਼ ਕਰੋ।
1: ਸੁਨਤ ਤੁਹਾਰੋ ਨਾਇਓ,
0: ਪਰਮੇਸ਼ਰ ਜੀ ਕਿਰਪਾਲਤਾ ਕਰੋ, ਆਪ ਜੀਆਂ ਦਾ ਅੰਮ੍ਰਿਤ ਨਾਮ ਸਦਾ ਸੁਣਦੇ ਰਹੀਏ। ਅੰਮ੍ਰਿਤ ਨਾਮ ਨੂੰ ਸੁਣ ਸੁਣ ਕਰਕੇ ਮਹਾਰਾਜ ਅਸੀਂ ਜੀਵਨਾ ਕਰੀਏ। ਆਦਿ ਜੁਗਾਦ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾ, ਉਸਤਤ ਨੂੰ ਕਰ ਕਰਕੇ ਤੇ ਸੁਣ ਸੁਣ ਜੀਵਾ ਤੇਰੀ ਬਾਣੀ। ਆਪ ਜੀ ਦੀ ਅੰਮ੍ਰਿਤਮਈ ਬਾਣੀ ਨੂੰ ਸੁਣ ਸੁਣ ਕੇ ਹੀ ਮਹਾਰਾਜ ਅਸੀਂ ਆਤਮ ਰਸ ਨੂੰ ਨਿਰਵਾਣ ਪਦ ਦੇ ਜੀਵਨ ਨੂੰ ਪਾਵਣਾ ਕਰੀਏ। ਵਿਸ਼ਰਾਮ ਦੇ ਕਰਕੇ ਹਜ਼ੂਰ

0: ਸੁਖ ਸੰਬੰਧੀਆਂ ਦੇ ਪਿਆਰ ਦੀ ਪ੍ਰਾਪਤੀ ਹੋ ਜਾਣੀ, ਇਸੇ ਪ੍ਰਕਾਰ ਸਰੂਪ ਰੂਪ ਦੀ ਪ੍ਰਾਪਤੀ, ਸਾਰੇ ਸੁਖ ਆਪ ਜੀ ਦੇ ਕੋਲ ਨੇ। ਕਿਰਪਾ ਦੇ ਖਜ਼ਾਨੇ ਹੋ, ਸਮੂਹ ਸੁਖਾਂ ਦੇ ਸਮੁੰਦਰ ਹੋ ਜੀਓ।
1: ਜਸ ਸਭ ਮਹਿ ਜਾ ਕੋ ਛਾਇਓ,
0: ਮਹਾਰਾਜ ਐਸੇ ਆਪ ਜੀ ਹੋ ਜਿਸ ਆਪ ਜੀਆਂ ਦਾ ਜਸ ਸਾਰੀ ਮਹਿ ਨਾਮ ਧਰਤੀ ਦਾ ਧਰਤੀ ਦੇ ਉੱਪਰ ਛਾਇਆ ਹੋਇਆ ਹੈ। ਆਪ ਜੀਆਂ ਦਾ ਐਸਾ ਜਸ ਹੈ ਨਾ, ਪ੍ਰੇਮੀਆਂ ਦੇ ਅੰਦਰ ਛਾਇਆ, ਨੇਮੀਆਂ ਦੇ ਅੰਦਰ ਛਾਇਆ, ਨਾਮ ਦੇ ਰਸੀਆਂ ਦੇ ਅੰਦਰ ਛਾਇਆ, ਸੰਤਾਂ ਦੇ ਅੰਦਰ ਛਾਇਆ, ਸਤ ਸੰਗਤ ਦੇ ਵਿੱਚ ਛਾਇਆ, ਸਾਧੂ ਜਨਾਂ ਦੇ ਅੰਦਰ ਛਾਇਆ, ਮਹਾਰਾਜ ਮਹਾਤਮਾ ਦੇ ਅੰਦਰ ਛਾਇਆ, ਰਿਸ਼ੀਆਂ ਦੇ ਅੰਦਰ ਛਾਇਆ ਹੈ। ਆਪ ਜੀਆਂ ਦਾ ਜਸ ਪੈਗੰਬਰਾਂ ਅਵਤਾਰਾਂ ਦੇ ਅੰਦਰ ਛਾਇਆ ਹੈ। ਜਿਹੜੇ ਕਾਮਰੇਡ ਨੇ, ਜਿਹੜੇ ਸਾਕਤ ਨੇ, ਬੰਦਗੀ ਤੋਂ ਟੁੱਟੇ ਨੇ, ਜਿਹੜੇ ਮਨਮੁਖ ਨੇ, ਜਿਹੜੇ ਪਾਪੀ ਨੇ, ਜਸ ਉਹਨਾਂ ਦੇ ਵਿੱਚ ਵੀ ਛਾਇਆ ਹੈ। ਆਪ ਜੀ ਦੇ ਜਸ ਦੇ ਪਰਥਾਏ ਜਾਣਦੇ ਉਹ ਵੀ ਨੇ ਕਿ ਪਰਮੇਸ਼ਰ ਇੱਕ ਐਸੀ ਵਾਹਿਦ ਹਸਤੀ ਹੈ ਜਿਸ ਦਾ ਜਸ ਸਾਧੂ ਜਨ ਮਹਾਤਮਾ ਕਰਦੇ ਨੇ। ਇਸ ਪ੍ਰਕਾਰ ਮਨਮੁਖਾਂ ਦੇ ਅੰਦਰ, ਗੁਰਮੁਖਾਂ ਦੇ ਅੰਦਰ, ਸਨਮੁਖਾਂ ਦੇ ਅੰਦਰ, ਬੇਮੁਖਾਂ ਦੇ ਅੰਦਰ, ਧਰਮੀਆਂ ਦੇ ਅੰਦਰ, ਕੁਕਰਮੀਆਂ ਦੇ ਅੰਦਰ, ਪਰਉਪਕਾਰੀਆਂ ਦੇ ਅੰਦਰ, ਵਿਭਚਾਰੀਆਂ ਦੇ ਅੰਦਰ, ਦੈਂਤਾਂ ਦੇ ਅੰਦਰ, ਦੇਵਤਿਆਂ ਦੇ ਅੰਦਰ, ਸਾਰਿਆਂ ਦੇ ਅੰਦਰ, ਸਾਰੀ ਧਰਤੀ ਦੇ ਅੰਦਰ ਤੇ ਸਾਰਿਆਂ ਬ੍ਰਹਿਮੰਡਾਂ ਦੇ ਅੰਦਰ ਮਹਾਰਾਜ ਆਪ ਜੀਆਂ ਦਾ ਜਸ ਛਾਇਆ ਹੋਇਆ ਹੈ, ਪਰਿਪੂਰਨ ਹੋ ਰਿਹਾ ਹੈ ਜੀਓ।
1: ਸੰਤ ਸੰਗ ਰੰਗ ਤੁਮ ਕੀਏ,
0: ਮਹਾਰਾਜ ਜਿਨ੍ਹਾਂ ਨੇ ਸੰਤ ਜਨਾਂ ਦੇ ਨਾਲ ਮਿਲ ਕਰਕੇ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪਿਆ ਹੈ ਨਾ, ਰੰਗ ਤੁਮ ਕੀਏ, ਉਹਨਾਂ ਦੇ ਹਿਰਦੇ ਨੂੰ ਆਪ ਜੀ ਨੇ ਆਪਣੇ ਪ੍ਰੇਮਾ ਭਗਤੀ ਦਾ ਰੰਗ, ਬੰਦਗੀ ਦਾ ਰੰਗ ਲਾ ਦਿੱਤਾ ਹੈ। ਇਸੇ ਪ੍ਰਕਾਰ
1: ਸੰਤ ਸੰਗ ਰੰਗ ਤੁਮ ਕੀਏ,
0: ਜਿਨ੍ਹਾਂ ਨੇ ਸੰਤ ਜਨਾਂ ਦੀ ਸੰਗਤ ਨਾਲ ਮਿਲ ਕਰਕੇ ਜਪਿਆ ਹੈ ਸਤਨਾਮ ਸ੍ਰੀ ਵਾਹਿਗੁਰੂ, ਰੰਗ ਨਾਮ ਆਨੰਦ ਦਾ ਹੈ, ਉਹਨਾਂ ਨੇ ਆਪ ਜੀ ਦੀ ਪ੍ਰਾਪਤੀ ਦੇ ਆਨੰਦ ਮਾਨਣਾ ਕੀਤੇ ਹਨ ਜੀਓ।
1: ਆਪਣਾ ਆਪ ਦ੍ਰਿਸ਼ਟ ਆਇਓ,
0: ਮਹਾਰਾਜ ਆਪ ਜੀਆਂ ਨੇ ਕਿਰਪਾਲਤਾ ਕੀਤੀ ਏ, ਆਪਣੇ ਆਪ ਦਾ ਸਵੈ ਸਰੂਪ ਦਾ ਗਿਆਨ ਇਹਨਾਂ ਦੇ ਤਾਂ ਹੀ ਬਖਸ਼ਿਸ਼ ਕੀਤਾ ਹੈ। ਦ੍ਰਿਸ਼ਟਾਇਓ ਦਾ ਭਾਵ ਹੈ ਦਿਖਾ ਦਿੱਤਾ ਹੈ, ਦਰਸ਼ਨ ਦਿੱਤੇ ਨੇ, ਉਹਨਾਂ ਦੀ ਦ੍ਰਿਸ਼ਟੀ ਗੋਚਰੇ ਕੀਤਾ ਹੈ। ਜਿਨ੍ਹਾਂ ਨੇ ਸੰਤ ਜਨਾਂ ਦੇ ਨਾਲ ਮਿਲ ਕਰਕੇ ਆਨੰਦ ਸਰੂਪ ਪਰਮੇਸ਼ਰ ਜੀ ਆਪ ਜੀ ਦਾ ਨਾਮ ਜਪਿਆ ਨਾ, ਆਪ ਜੀਆਂ ਨੇ ਆਪਣਾ ਪਾਵਨ ਸਰੂਪ ਤਿੰਨਾਂ ਦੇ ਤਾਂ ਹੀ ਦ੍ਰਿਸ਼ਟਾ ਦਿੱਤਾ ਹੈ, ਆਪਣੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨੇ ਉਹਨਾਂ ਨੂੰ। ਮਹਾਰਾਜ ਆਪ ਜੀਆਂ ਨੇ ਐਸੀ ਦ੍ਰਿਸ਼ਟੀ ਬਖਸ਼ੀਏ, ਉਹ ਜਲਾਂ ਦੇ ਅੰਦਰ, ਥਲਾਂ ਦੇ ਅੰਦਰ, ਪ੍ਰਭਤਾਂ ਦੇ ਅੰਦਰ, ਬ੍ਰਿਸ਼ਾਂ ਦੇ ਅੰਦਰ, ਪੱਥਰਾਂ ਦੇ ਅੰਦਰ, ਇਸਤਰੀਆਂ ਦੇ ਅੰਦਰ, ਪੁਰਖਾਂ ਦੇ ਅੰਦਰ, ਪਸ਼ੂਆਂ ਦੇ ਅੰਦਰ, ਪੰਛੀਆਂ ਦੇ ਅੰਦਰ, ਵੱਡਿਆਂ ਦੇ ਅੰਦਰ, ਛੋਟਿਆਂ ਦੇ ਅੰਦਰ, ਕੰਗਾਲਾਂ ਦੇ ਅੰਦਰ, ਧਨਾਡਾਂ ਦੇ ਅੰਦਰ, ਗਰੀਬਾਂ ਦੇ ਅੰਦਰ, ਰਾਜਿਆਂ ਦੇ ਅੰਦਰ, ਸ਼ਾਹਾਂ ਦੇ ਅੰਦਰ, ਪਾਤਸ਼ਾਹਾਂ ਦੇ ਅੰਦਰ, ਧਰਤੀ ਦੇ ਅੰਦਰ, ਆਕਾਸ਼ ਦੇ ਅੰਦਰ,

0: ਸਾਜ ਤਨ ਦੇ ਨਾਲ ਹੱਥਾਂ ਦੇ ਨਾਲ ਆਪ ਜੀਆਂ ਦੇ ਸੰਤ ਜਨਾਂ ਦੀ ਸੇਵਾ ਕਰਦੇ ਰਹੀਏ।
1: ਚਰਨ ਝਾਰੀ ਕੇਸਾਇਓ,
0: ਤੇ ਮਹਾਰਾਜ ਆਪਣੇ ਕੇਸਾਇਓ ਕੇਸਾਂ ਦੇ ਨਾਲ ਆਪ ਜੀ ਦੇ ਸੰਤ ਜਨਾਂ ਦੇ ਚਰਨ ਝਾੜਦੇ ਰਹੀਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸ਼ੁਭ ਸੰਸਕਾਰਾਂ ਰੂਪੀ ਜਿਹੜੇ ਕੇਸ ਨੇ ਨਾ, ਉਹਨਾਂ ਸ਼ੁਭ ਸੰਸਕਾਰਾਂ ਰੂਪੀ ਕੇਸਾਂ ਦੇ ਨਾਲ ਸੰਤ ਜਨਾਂ ਦੇ ਚਰਨ ਝਾੜੀਏ, ਅਰਥਾਤ ਤਿੰਨਾਂ ਦੇ ਦਾਸ ਹੋ ਕਰਕੇ ਰਹਿਣਾ ਕਰੀਏ।
1: ਪਹਿਰ ਦਰਸ਼ਨ ਸੰਤਨ ਕਾ,
0: ਤੇ ਮਹਾਰਾਜ ਜਿਹੜੇ ਆਪ ਜੀਆਂ ਦੇ ਐਸੇ ਸੰਤ ਜਨ ਨੇ ਨਾ, ਨੈਨੋ ਸੰਗ ਆਠ ਪਹਿਰ ਦਰਸ਼ਨ ਸੰਤਨ ਕਾ, ਇਹਨਾਂ ਨੇਤਰਾਂ ਦੇ ਨਾਲ ਪ੍ਰਤੱਖ ਅੱਖਾਂ ਦੇ ਨਾਲ ਅੱਠੇ ਪਹਿਰ ਚੌਵੀ ਘੰਟੇ ਰਾਤ ਦਿਨ ਆਪ ਜੀਆਂ ਦੇ ਸੰਤ ਜਨਾਂ ਦੇ ਦਰਸ਼ਨ ਦੀਦਾਰ ਕਰਦੇ ਰਹੀਏ।
1: ਨਾਨਕ ਇਹੋ ਪਾਇਓ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਪਰਮ ਪਿਤਾ ਪਰਮੇਸ਼ਰ ਜੀ, ਸੁਖ ਇਹ ਵੱਡਾ ਭਾਰੀ ਸੁਖ, ਆਤਮ ਸੁਖ ਸੰਤ ਜਨਾਂ ਦੀ ਸੰਗਤ ਕਰਕੇ ਇਹੋ ਪਾਇਓ, ਅਸਾਂ ਨੇ ਪਾਵਣਾ ਕੀਤਾ ਹੈ, ਇਹੋ ਪਾਇਓ। ਜਿਨ੍ਹਾਂ ਨੇ ਇਹ ਵੱਡਾ ਭਾਰੀ ਆਤਮ ਸੁਖ ਪਾਇਆ ਨਾ, ਉਹ ਸੰਤ ਜਨਾਂ ਦੀ ਸੰਗਤ ਕਰਕੇ ਪਾਇਆ ਹੈ। ਮਹਾਰਾਜ ਜਿਨ੍ਹਾਂ ਨੇ ਪਾਇਆ ਸੀ ਸੰਗਤ ਕਰਕੇ ਪਾਇਆ, ਤੇ ਜਿਹੜੇ ਪਾਉਣਗੇ ਉਹ ਵੀ ਸੰਤ ਜਨਾਂ ਦੀ ਸੰਗਤ ਕਰਕੇ ਹੀ ਪਾਉਣਗੇ। ਇਸ ਕਰਕੇ ਸਾਨੂੰ ਸੰਤ ਜਨਾਂ ਦੀ ਸੰਗਤ ਸਦਾ ਬਖਸ਼ਿਸ਼ ਕਰਦੇ ਰਹੋ। ਸੰਤ ਜਨਾਂ ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਇਹ ਸੰਤ ਜਨਾਂ ਦੇ ਅੰਦਰ ਖੂਬੀਆਂ ਹੋਇਆ ਕਰਦੀਆਂ ਨੇ। ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਅੰਮ੍ਰਿਤ ਨਾਮ ਪੂਰਿਆ ਸਤਿਗੁਰਾਂ ਦੇ ਪਾਸੋਂ ਜਗਿਆਸੂਆਂ ਨੂੰ ਦਬਾ ਦਿੰਦੇ ਨੇ। ਇਸ ਪ੍ਰਕਾਰ ਜਨਮਾਂ ਜਨਮਾਂਤਰਾਂ ਦੇ ਪਾਪ ਮਿਟ ਜਾਂਦੇ ਨੇ। ਸੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਸੰਤ ਜਨਾਂ ਦੇ ਨਾਲ ਮਿਲ ਕੇ ਕਰਨ ਦੇ ਸਦਕਾ ਮਹਾਰਾਜ, ਜਿਸ ਕਿਸੇ ਨੇ ਅੰਮ੍ਰਿਤ ਨਾਮ ਨੂੰ ਪਾਇਆ ਸੰਤ ਜਨਾਂ ਦੀ ਸੰਗਤ ਕਰਕੇ ਪਾਇਆ ਹੈ, ਜਿਸ ਕਿਸੇ ਨੇ ਆਤਮ ਸੁੱਖ ਨੂੰ ਪਾਇਆ ਹੈ ਸੰਤ ਜਨਾਂ ਦੀ ਸੰਗਤ ਕਰਕੇ ਹੀ ਪਾਇਆ ਹੈ ਜੀਓ, ਸਾਨੂੰ ਵੀ ਐਸੇ ਸੰਤ ਜਨਾਂ ਦੀ ਸੰਗਤ ਬਖਸ਼ਿਸ਼ ਕਰੋ।
1: ਨਾਨਕ ਇਹੋ ਪਾਇਓ,
0: ਹੇ ਸੁਖ ਸਰੂਪ ਪਰਮੇਸ਼ਰ ਜੀ, ਇਹੋ ਇਸ ਪ੍ਰਕਾਰ ਇਹ ਆਤਮ ਸੁਖ ਸੰਤ ਜਨਾਂ ਦੀ ਸੰਗਤ ਕਰਕੇ ਉੱਤਮ ਅਧਿਕਾਰੀਆਂ ਨੇ ਪਾਇਆ ਹੈ ਜੀਓ।
1: ਮਹੱਲਾ ਪੰਜਵਾਂ,
0: ਸਾਰੰਗ ਰਾਗ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ਾਂ ਭਰੇ ਅੰਮ੍ਰਿਤ ਬਚਨ ਕਰਦੇ ਹਨ ਜੀਓ।
1: ਲਾਗੀ ਰਾਮ ਨਾਮ ਲਿਵ ਲਾਗੀ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਵੱਡਿਆ ਭਾਗਾਂ ਵਾਲਾ ਕਿਸ ਨੂੰ ਗਿਣਦੇ ਹੋ? ਦੁਨੀਆਂ ਦੇ ਅੰਦਰ ਵਡਭਾਗੀ ਕੌਣ ਹੈ? ਕਿਉਂਕਿ ਦੁਨੀਆਂ ਦੀ ਰੋਹ ਰੀਤੀ ਐਸੀ ਹੈ, ਕੋਈ ਗਰੀਬ ਹੋਵੇ, ਧਨ ਦੀ ਪ੍ਰਾਪਤੀ ਨਾ ਹੁੰਦੀ ਹੋਵੇ, ਪਰ ਹੋ ਜਾਵੇ, ਅਮੀਰ ਹੋ ਜਾਵੇ, ਧਨ ਵਾਲਾ ਹੋ ਜਾਵੇ, ਤੇ ਦੁਨੀਆਂ 'ਚ ਕਿਹਾ ਜਾਂਦਾ ਬੜਿਆ ਵੱਡਿਆ ਭਾਗਾਂ ਵਾਲਾ ਹੈ, ਇਹ ਬੜਿਆ ਕਰਮਾਂ ਵਾਲਾ, ਬੜੀ ਚੰਗੀ ਕਿਸਮਤ ਵਾਲਾ ਇਸਨੂੰ ਧਨ ਮਿਲਿਆ। ਕੋਈ ਰੋਗੀ ਹੋਵੇ, ਧਨ ਦੇ ਉੱਪਰ ਵੱਡਾ ਭਾਰੀ ਰੋਗ ਹੋਵੇ, ਅਸਾਧ ਰੋਗ ਮਿਟ ਜਾਵੇ, ਫਿਰ ਕਿਹਾ ਜਾਂਦਾ ਬੜੀ ਚੰਗੀ ਕਿਸਮਤ, ਬੜੇ ਵੱਡੇ ਭਾਗ ਨੇ, ਇਹ ਬਚ ਗਿਆ, ਨਹੀਂ ਤੇ ਐਸੇ ਰੋਗ ਨਾਲ ਕੋਈ ਬਚਦਾ ਨਹੀਂ। ਮਹਾਰਾਜ ਕੋਈ ਪੁੱਤ ਪੋਤਿਆਂ ਵਿੱਚ ਖੇਡਦਾ ਹੋਵੇ ਤੇ ਕਿਹਾ ਜਾਂਦਾ ਵੱਡੇ ਭਾਗ ਨੇ, ਪੁੱਤ ਪੋਤਿਆਂ ਦੇ ਮੋਹ ਨੂੰ ਲਾਡ ਪਿਆਰ ਨੂੰ ਮੰਨਦਾ। ਇਸੇ ਪ੍ਰਕਾਰ ਕੋਈ ਵੱਡੀ ਉਮਰ ਵਾਲਾ ਹੋਵੇ ਨਾ, ਬਜ਼ੁਰਗ, ਤੇ ਕਿਹਾ ਜਾਂਦਾ ਬੜੇ ਵੱਡੇ ਭਾਗ ਨੇ ਜਿਸ ਨੇ ਇੰਨੀ ਲੰਬੀ ਉਮਰ ਭੋਗੀ ਹੈ। ਤੇ ਸਾਧ ਸੰਗਤ ਜੀ, ਅੱਜ ਕੱਲ੍ਹ ਤਾਂ ਜਿਸ ਦਾ ਵੀਜ਼ਾ ਲੱਗ ਜਾਵੇ, ਕਿਹਾ ਜਾਂਦਾ ਬੜਿਆ ਵੱਡਿਆ ਭਾਗਾਂ ਵਾਲਾ, ਬੜੀ ਕਿਸਮਤ ਚੰਗੀ, ਇਸ ਦਾ ਵੀਜ਼ਾ ਲੱਗ ਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਕਿਰਪਾਲਤਾ ਕਰਕੇ ਦੱਸੋ, ਵੱਡਿਆ ਭਾਗਾਂ ਵਾਲਾ ਆਪ ਜੀ ਕਿਸ ਨੂੰ ਗਿਣਦੇ ਹੋ? ਤਾਂ ਪੰਚਮ ਅਵਤਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪ੍ਰਮਾਣ ਪੁਰਖ ਜੀ ਬਚਨ ਕਰਦੇ ਹਨ ਸਾਰਗ ਰਾਗ ਦੇ ਅੰਦਰ।
1: ਜਾਕੀ ਰਾਮ ਨਾਮ ਲਿਵ ਲਾਗੀ,
0: ਜਾਕੀ ਜਿਸ ਪ੍ਰਾਣੀ ਦੀ, ਜਿਸ ਜੀਵ ਦੀ, ਜਿਸ ਜਗਿਆਸੂ ਦੀ, ਜਿਸ ਪ੍ਰੇਮੀ ਦੀ ਰਾਮ ਰਮੇ ਹੋਏ ਸਰਬ ਵਿਆਪੀ ਪਰਮੇਸ਼ਰ ਜੀ ਦੇ ਨਾਮ ਅੰਮ੍ਰਿਤ ਨਾਮ ਦੇ ਵਿੱਚ ਲਿਵ ਲਾਗੀ, ਮਨ ਦੀ ਲਿਵ ਲੱਗ ਗਈ ਏ, ਜਿਸ ਦੀ ਲਿਵ ਲੱਗੀ ਏ, ਜਿਸ ਦੀ ਸੁਰਤ ਇਕਾਗਰ ਹੋਈ ਏ, ਜਿਸ ਦਾ ਮਨ ਟਿਕਾਓ ਦੇ ਵਿੱਚ ਆ ਗਿਆ
1: ਹੈ, ਭਾਈ
0: ਉਸ ਨੂੰ ਹੀ ਸੱਜਣ ਸੁਰਿਦਾ ਸੁਹਿਰਦਤਾ ਵਾਲਾ ਸੱਜਣ ਜਾਣਨਾ ਕਰੋ। ਸੁਹੇਲਾ ਸਹਿਜੇ, ਉਹਨੂੰ ਹੀ ਸਹਿਜੇ ਹੀ ਸੁਭਾਵਕ ਹੀ ਸੁਹੇਲਾ ਭਾਵ ਕੇ ਸਫਲਾ ਹੋਇਆ ਜਾਣਨਾ ਕਰੋ।
1: ਕਹੀਐ ਵੱਡ ਭਾਗੀ,
0: ਤੇ ਉਸੇ ਨੂੰ ਹੀ ਵੱਡਿਆ ਭਾਗਾ ਵਾਲਾ ਕਹਿਆ ਜਾਂਦਾ ਹੈ, ਉਸ ਤੋਂ ਵੱਡਿਆ ਭਾਗਾ ਵਾਲਾ ਹੈ ਹੀ ਕੋਈ ਨਹੀਂ, ਜਿਸ ਦੇ ਮਨ ਦੀ ਲਿਵ ਪਰਮੇਸ਼ਰ ਜੀ ਦੇ ਨਾਮ ਵਿੱਚ ਲੱਗ ਗਈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਉਸ ਸੁਹਿਰਦ ਸੱਜਣ ਉਸ ਦਾ ਹੀ ਜਨਮ ਸੁਹੇਲਾ ਹੈ ਸਹਿਜੇ ਸੁਭਾਵਕ ਜੋ ਬੰਦਗੀ ਦੇ ਵਿੱਚ ਲੱਗਿਆ ਦੁਨੀਆਂ ਦੇ ਅੰਦਰ ਸਾਰਿਆਂ ਤੋਂ ਵੱਡਿਆ ਭਾਗਾ ਵਾਲਾ ਉਹੀ ਉਹੀ ਹੈ ਅਰਥਾਤ ਨਾਮ ਦੇ ਵਿੱਚ ਲਿਵ ਲੱਗ ਜਾਣੀ ਹੀ ਸਭ ਤੋਂ ਵੱਡੀ ਗੱਲ ਹੈ ਤੇ ਜਿਸ ਦੀ ਲਿਵ ਲੱਗ ਗਈ ਉਹੀ ਉਹ ਵੱਡ ਭਾਗੀ ਹੈ ਜੀਓ ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ
1: ਵਿਕਾਰ ਅਲਪ ਮਾਇਆ ਤੇ
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੇ ਜਿਹੜੇ ਵੱਡ ਭਾਗੀ ਹੁੰਦੇ ਨੇ ਉਹਨਾਂ ਦੀ ਕੋਈ ਨਿਸ਼ਾਨੀ ਵੀ ਦੱਸੋ ਉਹਨਾਂ ਦਾ ਜੀਵਨ ਵਿਵਹਾਰ ਆਚਾਰ ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਰਹਿਤ ਬੇਕਾਰ ਉਹਨਾਂ ਦਾ ਜੀਵਨ ਉਹਨਾਂ ਦਾ ਆਚਾਰ ਉਹਨਾਂ ਦਾ ਕਰਤੱਵ ਐਸਾ ਹੋਇਆ ਕਰਦਾ ਨਿਰਬੇਕਾਰ ਉਹਨਾਂ ਦਾ ਜੀਵਨ ਹੁੰਦਾ ਅਲਪ ਮਾਇਆ ਤੇ ਅਲਪ ਤੋਂ ਭਾਵ ਹੈ ਅਲਿਪਤ ਅਲਿਪਤ ਦਾ ਅਰਥ ਹੈ ਅਸੰਗ ਮਾਇਆ ਦੇ ਮੋਹ ਤੋਂ ਸਦਾ ਅਸੰਗ ਰਹਿੰਦੇ ਨੇ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਮਾਇਆ ਦਾ ਮੋਹ ਨਹੀਂ ਕਰਦੇ ਜਿਵੇਂ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਇੱਕ ਉਦਾਹਰਣ ਹੈ ਨਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਜੀਵਨ ਜੀਣ ਦੀਆਂ ਸੇਧਾਂ ਦਿੱਤੀਆਂ ਸਿੱਖਿਆਵਾਂ ਦਿੱਤੀਆਂ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਬਚਨ ਕਰਨਾ ਕਰਦੇ ਨੇ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ ਜਿਹੜੇ ਗੁਰਸਿੱਖ ਨੇ ਜੋਗੀ ਜੁੜੇ ਹੋਏ ਨੇ ਪਰਮੇਸ਼ਰ ਜੀ ਦੇ ਨਾਲ ਗਿਆਨ ਜਾਗਰਤ ਅਵਸਥਾ ਵਿੱਚ ਜਾਗਦੇ ਨੇ ਮਾਇਆ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਮਾਇਆ ਤੋਂ ਆਪਣੀ ਸੁਰਤ ਨੂੰ ਉਪਰਾਮ ਕਰਕੇ ਰੱਖਦੇ ਨੇ ਸਾਧ ਸੰਗਤ ਜੀ ਦੁਨੀਆਂ ਦੇ ਵਿੱਚ ਜਰ ਜੋਰੂ ਤੇ ਜ਼ਮੀਨ ਇਹ ਤਿੰਨੇ ਚੀਜ਼ਾਂ ਵੈਰ ਅਤੇ ਵੱਡੀਆਂ ਭਾਰੀ ਜੰਗਾਂ ਹੋਣ ਦੀਆਂ ਮੁੱਖ ਕਾਰਨ ਮੰਨੀਆਂ ਗਈਆਂ ਇੱਥੋਂ ਤੱਕ ਦੁਨੀਆਂ ਤੇ ਵੱਡੇ ਭਾਰੀ ਜੋ ਭਿਆਨਕ ਯੁੱਧ ਹੋਏ ਨਾ ਇੱਕ ਰਾਮਾਇਣ ਦਾ ਤੇ ਇੱਕ ਮਹਾਭਾਰਤ ਦਾ ਦੋਵਾਂ ਦੇ ਵਿੱਚ ਇਸਤਰੀ ਨੂੰ ਦਖਲ ਹੈ ਰਾਮਾਇਣ ਦਾ ਯੁੱਧ ਕੇਵਲ ਤਾਂ ਕੇਵਲ ਸੀਤਾ ਜੀ ਵਾਸਤੇ ਹੋਇਆ ਤੇ ਇਸੇ ਪ੍ਰਕਾਰ ਮਹਾਭਾਰਤ ਦਾ ਯੁੱਧ ਕੇਵਲ ਤਾਂ ਕੇਵਲ ਦ੍ਰੌਪਦੀ ਦੇ ਕਾਰਨ ਹੋਇਆ ਜਰ ਇਸੇ ਪ੍ਰਕਾਰ ਧਨ ਪਹਿਲਾਂ ਵੀ ਦੇਖਿਆ ਜਾਂਦਾ ਸੀ ਅੱਜ ਵੀ ਦੇਖਿਆ ਜਾਂਦਾ ਹੈ ਜਿਹੜੇ ਸਾਧ ਸੰਗਤ ਜੀ ਮਾਇਆ ਦੇ ਮੋਹ ਵਾਲੇ ਨੇ ਧਨ ਕਰਕੇ ਕਲੇਸ਼ ਬੜਾ ਕਰਦੇ ਨੇ ਸਕਿਆ ਭਰਾਵਾਂ ਦੇ ਨਾਲ ਲੜਾਈ ਸਕਿਆ ਭਰਾਵਾਂ ਦੇ ਅਦਾਲਤਾਂ ਦੇ ਵਿੱਚ ਮੁਕੱਦਮੇ ਚੱਲਦੇ ਨੇ ਜ਼ਮੀਨਾਂ ਕਰਕੇ ਜੀ ਇਹ ਦਾਦੇ ਦੀ ਮਲਕੀਅਤ ਚੋਂ ਮੈਂ ਇੰਨਾ ਹਿੱਸਾ ਲੈਣਾ ਚਾਚਾ ਕਹਿੰਦਾ ਮੈਂ ਇੰਨਾ ਲੈਣਾ ਪਿਤਾ ਕਹਿੰਦਾ ਮੈਂ ਇੰਨਾ ਲੈਣਾ ਤੇ ਅੱਗੇ ਇਸੇ ਪ੍ਰਕਾਰ ਦਾਦੇ ਦੇ ਪੋਤੇ ਕਹਿੰਦੇ ਨੇ ਅਸੀਂ ਲੈਣਾ ਇੱਕ ਦਾਦੇ ਦੀ ਅੱਗੇ ਸੰਤਾਨ ਤੇ ਕਿੰਨੇ ਕਿੰਨੇ ਕੇਸ ਅਦਾਲਤਾਂ 'ਚ ਲੱਗੇ ਨੇ ਜੀ ਜ਼ਮੀਨ ਦੀ ਵੰਡ ਸਹੀ ਨਹੀਂ ਹੋਈ ਧਨ ਦੇ ਝਗੜੇ ਜ਼ਮੀਨ ਦੇ ਝਗੜੇ ਇਸੇ ਪ੍ਰਕਾਰ ਔਰਤ ਕਰਕੇ ਝਗੜੇ ਪਰ ਸਾਧ ਸੰਗਤ ਜੀ ਜਿਹੜੇ ਗੁਰਸਿੱਖ ਹੁੰਦੇ ਨੇ ਨਾ ਉਹ ਮਾਇਆ ਤੋਂ ਵੀ ਅਸੰਗ ਤੇ ਮਾਈ ਤੋਂ ਵੀ ਅਸੰਗ ਕਹਿਣ ਤੋਂ ਭਾਵ ਮੋਹ ਤੋਂ ਪਰਾਮ ਰਹਿੰਦੇ ਨੇ ਚਾਹੇ ਜੜ ਮਾਇਆ ਚਾਹੇ ਚੇਤਨ ਮਾਇਆ ਇਹਨਾਂ ਤੋਂ ਅਲਿਪਤ ਹੀ ਰਹਿੰਦੇ ਨੇ ਅਸੰਗ ਹੀ ਰਹਿੰਦੇ ਨੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣੇ ਵਾਲੀ ਦ੍ਰਿਸ਼ਟੀ ਰੱਖਦੇ ਨੇ ਰਾਵਣ ਵਰਗੀ ਤੇ ਦੁਰਯੋਧਨ ਵਰਗੀ ਉਹ ਦ੍ਰਿਸ਼ਟੀ ਨਹੀਂ ਰੱਖਦੇ ਮੰਦੀ ਨਜ਼ਰ ਦੇ ਨਾਲ ਕਿਸੇ ਧੀ ਭੈਣ ਨੂੰ ਤੱਕਦੇ ਹੀ ਨਹੀਂ ਬਗਾਨਾ ਹੱਕ ਕਦੇ ਖਾਂਦੇ ਹੀ ਨਹੀਂ ਬਲਕਿ ਆਪਣੀ ਧਰਮ ਦੀ ਕਿਰਤ ਦੇ ਵਿੱਚੋਂ ਵੀ ਦਸਵੰਧ ਕੱਢ ਕੇ ਪਰਉਪਕਾਰ ਵਾਸਤੇ ਲਾਉਂਦੇ ਨੇ ਤੇ ਸਾਧ ਸੰਗਤ ਜੀ ਪਰਉਪਕਾਰ ਵਾਸਤੇ ਦਸਵੰਧ ਖਰਚ ਕਰਦਿਆਂ ਵੀ ਸ਼ੁਕਰਾਨਾ ਕਰਦੇ ਨੇ ਪਰਮੇਸ਼ਰ ਜੀ ਆਪ ਜੀ ਨੇ ਕਿਰਪਾ ਕੀਤੀ ਕਿਰਪਾਲਤਾ ਕਰਕੇ ਸਾਡੇ ਤਾਂ ਸੇਵਾ ਬਖਸ਼ੀਏ ਤੇ ਸਾਧ ਸੰਗਤ ਜੀ ਇਸੇ ਪ੍ਰਕਾਰ ਦੇ ਨਾਲ ਨੂੰ ਗਿਆਨ ਹੈ ਇਹ ਜਿਹੜੀ ਧਰਤੀ ਹੈ ਲੱਖਾਂ ਮਾਲਕ ਇਸ ਦੇ ਹੋ ਗੁਜ਼ਰੇ ਨੇ ਪਰ ਧਰਤੀ ਕਿਸੇ ਦੀ ਹੋਈ ਨਹੀਂ ਮਾਲਕ ਆਉਂਦੇ ਨੇ ਚਲੇ ਜਾਂਦੇ ਨੇ ਜਨਮ ਲੈਂਦੇ ਨੇ ਮਾਲਕੀ ਦਾ ਦਾਅਵਾ ਸਿੱਧ ਕਰਦੇ ਨੇ ਚਲੇ ਜਾਂਦੇ ਨੇ ਧਰਤੀ ਇੱਥੇ ਦੀ ਇੱਥੇ ਪਈ ਹੈ ਤੇ ਪਈ ਰਹਿਣੀ ਹੈ ਨਾ ਧਰਤੀ ਦਾ ਮੋਹ ਕਰਦੇ ਨੇ ਇਸ ਪ੍ਰਕਾਰ ਨਾ ਜ਼ਰ ਦਾ ਧਨ ਦਾ ਮਾਇਆ ਦੇ ਵਿੱਚ ਘਰ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਜੜ ਮਾਇਆ ਤੇ ਚੇਤਨ ਮਾਇਆ ਤੋਂ ਅਸੰਗ ਹੀ ਰਹਿੰਦੇ ਨੇ ਸਤਿਗੁਰੂ ਜੀ ਬਚਨ ਕਰਦੇ ਨੇ ਇਹ ਜੀਵਨ ਜਾਚ ਹੈ ਵੱਡਿਆਂ ਭਾਗਾਂ ਵਾਲਿਆਂ ਦੀ ਰਹਿਤ ਵਿਕਾਰ ਵਿਕਾਰਾਂ ਤੋਂ ਰਹਿਤ ਨਿਰਵਿਕਾਰ ਜੀਵਨ

ਛੱਡਣੀ ਪਵੇਗੀ। ਤੇ ਭਗਤ ਕਬੀਰ ਸਾਹਿਬ ਜੀ ਨੇ ਸਾਧ ਸੰਗਤ ਜੀ ਫਿਰ ਖੰਡਨ ਕੀਤਾ, ਮਾਇਆ ਛੱਡਣ ਦੇ ਨਾਲ ਵੀ ਭਲਾ ਨਹੀਂ ਜੇਕਰ ਮੋਹ ਨਹੀਂ ਛੱਡਿਆ। ਕਬੀਰ ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨ ਵਰ ਗਲੇ, ਮਾਨ ਸਭੈ ਕੋ ਖਾਏ। ਦੁਨੀਆਂ ਦੇ ਵਿੱਚ ਵੱਡੇ ਵੱਡੇ

ਅਸੀਂ ਹੋਏ ਆ ਜਿਨ੍ਹਾਂ ਨੇ ਮਾਇਆ ਛੱਡੀ, ਉਹਨਾਂ ਕੋਲ ਮਾਣ ਨਹੀਂ ਛੱਡਿਆ ਗਿਆ, ਮਾਣ ਧਾਰਨ ਕਰਕੇ ਰੱਖਿਆ। ਤੇ ਮਾਣ ਹੀ ਵੱਡਿਆ ਵੱਡਿਆ ਯੋਧਿਆ ਸੂਰਮਿਆਂ ਤੇ ਰਿਸ਼ੀਆਂ ਮੁਨੀਆਂ ਦੇ ਉਹਨਾਂ ਦੀ ਇਹ ਜੁਗ ਧੋਇਆ ਕਰਦੀ ਏ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭਾ ਕਰ ਸਮਝੋ, ਮਨ ਹੀ ਮਾਂ ਹੀ ਉਦਾਸਾ। ਘਰ ਪਰਿਵਾਰ ਦੇ ਵਿੱਚ ਰਹਿੰਦੇ ਹੋਇਆਂ ਵੀ ਜਿਹੜੀ ਸੁਰਤ ਹੈ ਪਰਿਵਾਰ ਵੱਲੋਂ ਉਪਰਾਮ ਰੱਖਦੇ ਨੇ ਤੇ ਪਰਮੇਸ਼ਵਰ ਜੀ ਦੀ ਬੰਦਗੀ ਦੇ ਵਿੱਚ ਲਿਵ ਲਾ ਕਰਕੇ ਰੱਖਦੇ ਨੇ, ਇਹ ਵੱਡਿਆਂ ਭਾਗਾਂ ਵਾਲਿਆਂ ਦੀ ਨਿਸ਼ਾਨੀ ਹੈ। ਸੋ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਵਿਕਾਰਾਂ ਤੋਂ ਰਹਿਤ ਨਿਰਵਿਕਾਰ ਜੀਵਨ ਜਿਉਂਦੇ ਨੇ, ਜੜ ਮਾਇਆ ਤੇ ਚੇਤਨ ਮਾਇਆ ਤੋਂ ਲਿਪਤ ਰਹਿੰਦੇ ਨੇ, ਨਿਰਵਾਣ ਰਹਿੰਦੇ ਨੇ, ਨਿਰਬੰਧ ਰਹਿੰਦੇ ਨੇ, ਰਹਿੰਦੇ ਮਾਇਆ ਦੇ ਅੰਦਰ ਹੀ ਨੇ, ਪਰ ਮਾਇਆ ਨੂੰ ਮੇਰੀ ਕਰਕੇ ਨਹੀਂ ਜਾਣਦੇ, ਵਾਹਿਗੁਰੂ ਜੀ ਦੀ ਦਾਤ ਕਰਕੇ ਜਾਣਦੇ ਨੇ। ਇਹ ਨਹੀਂ ਕਹਿੰਦੇ ਮੈਂ ਇੰਨੀ ਮਾਇਆ ਦਾ ਮਾਲਕ ਹਾਂ। ਬਚਨ ਕਰਦੇ ਨੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਏ, ਇਹ ਦੌਲਤ ਗੁਜ਼ਰਾਨ ਦਿੱਤੀ ਏ। ਤੇ ਭਗਤ ਕਬੀਰ ਸਾਹਿਬ ਜੀ ਨੇ ਨਿਬੇੜਾ ਕਰ ਦਿੱਤਾ, ਕਹੋ ਕਬੀਰ ਜਿਸ ਉਦਰ ਤੇ ਸਮਾਇਆ, ਜਿਸ ਨੂੰ ਪੇਟ ਲੱਗਾ, ਜਿਸ ਨੂੰ ਢਿੱਡ ਲੱਗਾ, ਉਹ ਮਾਇਆ ਤੋਂ ਬਿਨਾਂ ਨਹੀਂ ਹੋ ਸਕਦਾ। ਮਾਇਆ ਤੋਂ ਬਿਨਾਂ ਪੇਟ ਦੀ ਪੂਰਤੀ ਹੋਣੀ ਹੀ ਨਹੀਂ। ਜਿੰਨੇ ਪਦਾਰਥ ਆਉਣੇ ਨੇ ਨਾ ਪੇਟ ਭਰਨ ਵਾਸਤੇ, ਇਹ ਭਰਨ ਪੋਸ਼ਣ ਵਾਸਤੇ, ਉਹ ਮਾਇਆ ਕਰਕੇ ਹੀ ਆਉਣੇ ਨੇ। ਤੇ ਜਿਹੜਾ ਇਸ ਪ੍ਰਕਾਰ ਆਖੇ ਜੀ ਮੈਂ ਮਾਇਆ ਨੂੰ ਹੱਥ ਨਹੀਂ ਲਾਉਂਦਾ, ਆਪ ਹੱਥ ਨਹੀਂ ਲਾਉਂਦਾ, ਪਰ ਚਾਰ ਚਾਰ ਚੇਲੇ ਰੱਖੇ ਹੁੰਦੇ ਨੇ, ਮਾਇਆ ਜਦੋਂ ਵੇਖੋ ਉਦੋਂ ਹੀ ਚੁੱਕ ਲੈਣੀ, ਜਦੋਂ ਕਿਸੇ ਨੇ ਮੱਥਾ ਟੇਕਿਆ ਉਸੇ ਵੇਲੇ ਸਾਂਭ ਲੈਣੀ, ਆਪ ਹੱਥ ਨਹੀਂ ਲਾਉਣਾ, ਪਰ ਹੱਥ ਲਾਉਣ ਵਾਸਤੇ, ਸਾਂਭਣ ਵਾਸਤੇ ਚਾਰ ਚਾਰ ਚੇਲੇ ਰੱਖੇ ਹੁੰਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਨੇ, ਭਾਈ ਇਸ ਪ੍ਰਕਾਰ ਦਾ ਜੀਵਨ ਹੁੰਦਾ ਨਿਰਵਿਕਾਰ।

0: ਦੇਣੇ ਨੇ। ਉਸ ਇੱਕ ਪਰਮੇਸ਼ਰ ਜੀ ਦੇ ਹੀ ਦਰਸ਼ਨਾਂ ਦੀ ਪਿਆਸ, ਦਰਸ਼ਨਾਂ ਦੀ ਇੱਛਾ, ਦਰਸ਼ਨਾਂ ਦੀ ਸਿੱਖ, ਦਰਸ਼ਨਾਂ ਦੀ ਚਾਹਤ ਸਦਾ ਮਨ ਦੇ ਅੰਦਰ ਰੱਖਦੇ ਨੇ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾਉ ਅਨਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੂਲ, ਪਾਕ ਪਰਵਤ ਗਾਰ ਤੂੰ ਖੁਦ ਖਸਮ ਵੱਡਾ ਅਤੋਲ। ਬੇਨਤੀਆਂ ਕਰਦੇ ਨੇ ਮੇਰੇ ਸਾਹਾ, ਮੈਂ ਹਰ ਦਰਸ਼ਨ ਸੁਖ ਹੋਏ, ਹਬਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਏ। ਇਸ ਪ੍ਰਕਾਰ ਕੇਵਲ ਤਾਂ ਕੇਵਲ ਪਿਆਸ ਇੱਛਾ ਚਾਹਤ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਰੱਖਦੇ ਹਨ ਜੀਓ।
1: ਇੱਕ ਹੀਆ ਪ੍ਰੇਯ ਪਾਗੀ,
0: ਇੱਕ ਹਰੀ ਪਰਮੇਸ਼ਰ ਜੀ ਦੀ ਟੇਕ, ਉਸੇ ਦਾ ਨਿਸ਼ਚਾ, ਉਸੇ ਦੀ ਓਟ, ਉਸੇ ਦਾ ਭਰੋਸਾ, ਉਸੇ ਦਾ ਆਸਰਾ ਹਿਰਦੇ ਵਿੱਚ ਰੱਖਦੇ ਨੇ। ਪ੍ਰੇਯ ਪਾਗੀ ਉਹਨਾਂ ਦੀ ਜਿਹੜੀ ਬੁੱਧੀ ਹੈ ਨਾ, ਪਰਮ ਪਿਆਰੇ ਪਿਆਰ ਦੇ ਆਸਪਦ ਪਰਮੇਸ਼ਰ ਜੀ ਦੇ ਪਿਆਰ ਦੇ ਅੰਦਰ ਪਾਗੀ ਸਦਾ ਰੰਗੀ ਰਹਿੰਦੀ ਹੈ ਜੀਓ।
1: ਅਚਿੰਤ ਸੋਏ ਜਾਗਨ ਉੱਠ ਬੈਸਨ,
0: ਫਿਰ ਉਹ ਅਚਿੰਤ ਅਵਸਥਾ ਦੇ ਵਿੱਚ ਹੀ ਸੌਂਦੇ ਨੇ, ਆਪ ਕੋਈ ਚਿੰਤਾ ਨਹੀਂ ਕਰਦੇ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਤਿਸ ਜੁਹਾਰੀ ਸਵਸਥ ਤਿਸ ਤਿਸ ਦੀ ਬਾਣ ਅਭਗ। ਇਸ ਪ੍ਰਕਾਰ ਅਚਿੰਤ ਸੋਏ, ਅਚਿੰਤੇ ਹੀ ਸੌਂਦੇ ਨੇ, ਜਾਗਨ ਉੱਠ ਬੈਸਨ, ਅਚਿੰਤ ਜਾਗਨ।

ਇਸੇ ਪ੍ਰਕਾਰ ਜਾਗਰਤ ਅਵਸਥਾ ਦੇ ਵਿੱਚ ਜਾਗਦੇ ਨੇ ਉੱਠ ਜਾਗਦੇ ਨੇ ਉੱਠਾ ਲੋਕੇ ਸੰਸਾਰ ਪੁੱਛੇ ਨਾ ਸੰਸਾਰ ਪੁੱਛੇ ਬਾਰਾਗੀ ਅਚੰਤੇ ਚਿਤ ਬਾਤੋਂ ਰਾਤ ਹੋ ਕਰਕੇ ਹੱਸੇ ਖੁਸ਼ ਹੁੰਦੇ ਨੇ ਪ੍ਰਸੰਨ ਹੁੰਦੇ ਨੇ ਕਿ ਪਰਮੇਸ਼ਰ ਜੀ ਨੇ ਤੁਹਾਨੂੰ ਨੇ ਕਰਕੇ ਸਾਨੂੰ ਵਿਕਾਸ ਦਾ ਕਿਹਾ ਹੈ ਇਸੇ ਪ੍ਰਕਾਰ ਹਰ ਜਨ ਇਸ ਦੇ ਉਦਗਾਰ ਹੱਸਿਆ ਹਰ ਜਨ ਗੁਣਾਂ ਨੂੰ ਗਾਉਂਦੇ ਨੇ ਹੱਸਦੇ ਨੇ ਪ੍ਰਸੰਨ ਹੁੰਦੇ ਨੇ ਖੁਸ਼ ਹੁੰਦੇ ਨੇ ਵਾਹਿਗੁਰੂ ਪ੍ਰਸੰਨ ਹੁੰਦੇ ਨੇ ਆਪ ਦੀ ਨੇ ਕਿਰਪਾ ਕੀਤੀ ਸਾਨੂੰ ਬੰਦਗੀ ਦਿੱਤੀ ਹੈ ਪੈਰਾਗੀ ਸਾਨੂੰ ਕਦੇ ਪੈਰਾਗੀ ਕਦੇ ਆਰੀ ਦੇ ਕਦੇ ਪੈਰਾ ਜਿੰਨੀ ਉਮਰ ਦੇ ਪਹਿਲਾ ਨਾਮ ਨਹੀਂ ਉਮਰ ਬਿਨਾ ਬਤੀਤ ਹੋ ਗਈ ਨਾ ਨਾਮ ਜੇ ਕਦੇ ਪਹਿਲਾ ਹੋ ਗਈ ਹੋ ਜਾਂਦੀ ਤੇ ਪਹਿਲੇ ਬੰਦਗੀ ਕਰ ਲੈਂਦੇ ਜਿਹੜੀ ਉਮਰ ਜਿਹੜੀ ਮਿਲੇ ਪਹਿਲਾ ਇਸ ਉਮਰ ਆਏ ਫਿਰ ਕਦਾ ਬੰਦਗੀ ਕਰ ਲੈਂਦੇ ਇਸੇ ਪ੍ਰਕਾਰ ਇਸ ਚਿੰਤਾ ਦਾ ਸੋਏ ਸਾਰੀ ਅਕਾਲ ਪੁਰਖ ਵਾਹਿਗੁਰੂ ਦੀ ਸੋਏ ਸੋ ਆਰੰਭ ਕਰਦੇ ਨੇ ਜਿਹੜੀ ਸੋਏ ਬੈਠਦੇ ਨੇ ਵਾਹਿਗੁਰੂ
ਸਤਿਗੁਰੂ ਜੀ।

ਭਾਵ ਭੈ ਪਰ ਲੋਕ ਭੈ ਜਨਮ ਭੈ ਅੰਨ ਰੱਖਿਆ ਨਾਲ ਜੁਗਤ ਭੈ ਅਕਸ ਮਾਤਰ ਭੈ ਸਾਧੋ ਜਿਨ ਹਰਿ ਭਾਉ ਧਿਆਇਆ ਜੀ ਭਾਉ ਤੇ ਨਾਇਆ ਭਾਉ ਵਾਸੀ ਪਰਮੇਸ਼ਰ ਭਾਉ ਸਭ ਦੇ ਸਾਹਮਣੇ ਦਰ ਵੇਖ ਕੇ ਨੇ ਸਾਰੇ ਦਰ ਕਰਦੇ ਨੇ ਤੇ ਭਾਉ ਭਾਏ ਤੇ ਉਹ ਨਰ ਭਾਉ ਹੋਏ ਨੇ ਸਗਲ ਭਾਉ ਰਹਿਆ ਨੇ ਲੋਕ ਭਾਉ ਦੇ ਸਾਰੇ ਦਰ ਲੋਕ ਤੇ ਉਹਨਾਂ ਦੇ ਸਿਰ ਗਾਇਆ ਨੇ ਨਰ ਵੇਖਦੇ ਇਹ ਚਰਨ ਕਮਲ ਕੀ ਆਪਣਾ ਆਧਾਰ ਆਪਣਾ ਆਸਰਾ ਬਣਾਇਆ ਆਪਣਾ ਸੱਚੇ ਪਾਤਸ਼ਾਹ ਸਿੰਘ ਜੀ ਭਿੰਡਰਾਂਵਾਲੇ ਦਾ ਨਾਮ ਜਪਣ ਦੇ ਵਿੱਚ ਵੀ ਭਿੰਡਰਾਂਵਾਲੇ ਦਾ ਨਾਮ

ਨਾਕੇ ਤੇ ਰੋਕਿਆ ਸੀ ਨਾ, ਉਸ ਸਿੱਖ ਨੂੰ ਕਹਿਣ ਲੱਗਾ, ਹਿੰਦੀ ਵਿੱਚ ਬੋਲਿਆ, ਕਹਿਣ ਲੱਗਾ, ਏਕ ਤੋ ਬਿੰਡਰੀ ਵਾਲਾ ਬਾਬਾ ਹੈ, ਇੱਕ ਉਹ ਕੌਣ ਸਾ ਬਾਬਾ ਹੈ ਜਿਸਕੇ ਹੱਥ ਮੇਂ ਗੁੱਗੂ ਹੋਤਾ ਹੈ। ਉਸ ਵਿਚਾਰੇ ਨੂੰ ਇਹ ਨਹੀਂ ਪਤਾ ਕਿ ਇਹ ਗੁੱਗੂ ਨਹੀਂ, ਇਹ ਬਾਜ਼ ਹੈ। ਆਪਣੀ ਭਾਸ਼ਾ ਵਿੱਚ ਪੁੱਛਦਾ, ਕਹਿੰਦਾ, ਇੱਕ ਤੇ ਬਾਬਾ ਸੰਤ ਭਿੰਡਰਾਂ ਵਾਲਾ ਹੈ, ਇੱਕ ਉਹ ਕਿਹੜਾ ਬਾਬਾ ਹੈ ਜਿਸ ਦੇ ਹੱਥ ਵਿੱਚ ਬਾਜ਼ ਹੁੰਦਾ ਹੈ। ਕਹਿਣ ਤੋਂ ਭਾਵ ਜਿਨ੍ਹਾਂ ਨੇ ਨਾਮ ਜਪਿਆ ਦੁਨੀਆਂ ਦੇ ਵਿੱਚ ਇੰਨੇ ਪ੍ਰਸਿੱਧ ਹੋ ਗਏ, ਜਿਹੜੇ ਅਨਮਤੀਏ ਨੇ ਸਿੱਖ ਧਰਮ ਨਾਲ ਸੰਬੰਧ ਵੀ ਨਹੀਂ ਰੱਖਦੇ, ਉਹਨਾਂ ਨੂੰ ਵੀ ਪਤਾ ਕਿ ਭਿੰਡਰਾਂ ਵਾਲਾ ਕੋਈ ਬਾਬਾ ਹੈ। ਜਿਹੜੇ ਸਿੱਖ ਧਰਮ ਤੋਂ, ਮਰਿਆਦਾ ਤੋਂ, ਰੱਬ ਤੋਂ, ਗੁਰੂ ਤੋਂ, ਗੁਰ ਪਰਮੇਸ਼ਰ ਤੋਂ ਇੰਨੇ ਦੂਰ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਾਮ ਵੀ ਜਿਨ੍ਹਾਂ ਨੂੰ ਨਹੀਂ ਪਤਾ, ਸਾਧ ਸੰਗਤ ਜੀ, ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਭਿੰਡਰਾਂ ਵਾਲਾ ਕੋਈ ਬਾਬਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਜਿਹੜੇ ਅੰਮ੍ਰਿਤ ਨਾਮ ਨੂੰ ਜਪਦੇ ਨੇ ਨਾ, ਉਹ ਸੰਸਾਰ ਦੇ ਅੰਦਰ ਪ੍ਰਗਟ ਹੋ ਜਾਂਦੇ ਨੇ, ਪ੍ਰਸਿੱਧ ਹੋ ਜਾਂਦੇ ਨੇ। ਅੱਜ ਜਿੰਨੇ ਸੰਤਾਂ ਦੇ ਨਿੰਦਕ ਨੇ ਨਾ, ਨਿੰਦਿਆ ਕਰਨੇ ਵਾਸਤੇ ਹੀ ਸਹੀ, ਪਰ ਸੰਤਾਂ ਦਾ ਨਾਮ ਬਾਰ ਬਾਰ ਲੈਂਦੇ ਨੇ, ਇਹ ਨਾਮ ਦੀ ਵਡਿਆਈ ਹੈ। ਜਿਹੜੇ ਨਾਮ ਜਪਦੇ ਨੇ, ਦੁਨੀਆਂ ਉਹਨਾਂ ਦਾ ਨਾਮ ਲੈਂਦੀ ਏ, ਭਾਵੇਂ ਪਿਆਰ ਦੇ ਨਾਲ, ਜਿਨ੍ਹਾਂ ਦੇ ਪਾਸੋਂ ਸਾਧ ਸੰਗਤ ਜੀ ਤੇਜ ਪ੍ਰਤਾਪ ਝੱਲਿਆ ਨਹੀਂ ਨਾ ਜਾਂਦਾ। ਜਿਵੇਂ ਉੱਲੂ ਚੜ੍ਹੇ ਹੋਏ ਸੂਰਜ ਨੂੰ ਵੇਖ ਕੇ ਜਰ ਨਹੀਂ ਸਕਦਾ, ਇਵੇਂ ਨਿੰਦਕ ਸੰਤ ਜਨਾਂ ਦੇ ਪ੍ਰਤਾਪ ਨੂੰ ਦੇਖ ਕੇ ਜਰ ਨਹੀਂ ਸਕਦੇ, ਪਰ ਨਿੰਦਿਆ ਕਰਨ ਵਾਸਤੇ ਹੀ ਸਹੀ ਨਾਮ ਤੇ ਉਹਨਾਂ ਨੂੰ ਵੀ ਲੈਣਾ ਹੀ ਪੈਂਦਾ ਹੈ। ਇਸ ਪ੍ਰਕਾਰ ਨਿੰਦਕਾਂ ਦੇ ਅੰਦਰ, ਜਨਾਂ ਦੇ ਅੰਦਰ, ਪ੍ਰੇਮੀਆਂ ਦੇ ਅੰਦਰ, ਨੇਮੀਆਂ ਦੇ ਅੰਦਰ, ਸ਼ਰਧਾ ਵਾਲਿਆਂ ਦੇ ਅੰਦਰ, ਸਤ ਸੰਗੀਆਂ ਦੇ ਅੰਦਰ, ਧਰਤੀ ਦੇ ਉੱਪਰ ਸਾਖਤਾਂ ਦੇ ਅੰਦਰ ਵੀ ਸੰਤ ਜਨਾਂ ਦਾ ਨਾਮ ਪ੍ਰਗਟ ਤੇ ਪ੍ਰਸਿੱਧ ਹੋ ਜਾਂਦਾ ਹੈ ਜੀ। ਇਹ ਪਾਵਨ ਉਪਦੇਸ਼ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਬਖਸ਼ਿਆ। ਪਾਵਨ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾ ਚੁੱਕਾਂ ਦੀ ਸਤਿਗੁਰ ਦੇਵ ਪਿਤਾ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮੱਧ ਬਖਸ਼ਿਸ਼ ਕਰਨੀ, ਗੁਰ ਚਰਨਾਂ ਵਿਖੇ ਰਜੋਈਆਂ ਕਰੀਏ। ਸੱਚੇ ਸਾਹਿਬ ਜੀ ਕਿਰਪਾਲਤਾ ਕਰੋ, ਜੋ ਆਪ ਜੀਆਂ ਦੀ ਅੰਮ੍ਰਿਤਮਈ ਗੁਰਬਾਣੀ ਦੇ ਅੰਮ੍ਰਿਤ ਪ੍ਰਵਚਨ

ਕਰ ਭਰਿਆ ਕਾਲ ਦੇਖ ਦੇਖ ਵਧੇ ਗੁਰੂ ਪੰਜ ਕਾਲ ਦੇ ਦਿਨੋ ਦਿਨ ਚੜ੍ਹਦੀ ਕਲਾਰ ਕੁੜੀ ਜੀ ਮਹਾਰਾਜ।

ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਾ ਹਾਂ, ਕੀਰਤਨ ਦਾ ਸਤਿਕਾਰ ਕਰਦਾ ਹਾਂ। ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮੈਂ ਹਾਜ਼ਰ ਹੋਈ ਹਾਜ਼ਰੀਆਂ ਦਰ ਵਿੱਚ ਕੁਰਬਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾਂ ਮਨਸਾ ਸੰਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ, ਹਰ ਮੈਦਾਨ ਉੱਤੇ ਰੱਖਣਾ, ਚੜ੍ਹਦੀ ਕਲਾ ਰੱਖਣੀ।

I'm gonna get you out of here.

I'm going to go to the next one.

Thank you.

Thank you.

Thank you.

Thank you.

ಸಂಗೀತ

ਸਹਾਈ ਦਰਬਾਰ ਮੈਂ ਦਰਬਾਰਾ ਸਤਿ ਸ੍ਰੀ ਅਕਾਲ ਦਰਬਾਰਾ ਸਤਿ ਸ੍ਰੀ ਅਕਾਲ।

Gracias.

ਨਾਮ ਉਚਰੰਤ ਰੂਪ ਪ੍ਰਸਾਦ ਅਭੋ ਤੁਮ ਅਭਾ ਤੁਮ ਅਛੋ

ਸਤਿ ਸ਼੍ਰੀ ਅਕਾਲ।

ਸੁਭ ਨਹੀਂ ਰੰਗ ਰੇਖ ਜਿਹੇ ਜਨਮ ਜਾਤ ਨਹੀਂ ਭਰਮ ਵੇਖ ਜਿਹ ਕਰਮ ਭਰਮ ਨਹੀਂ ਜਾਤ ਪਾਤ ਨਹੀਂ ਨੇਹ ਗੇਹ ਨਹੀਂ ਪਿਤ੍ਰ ਮਾਤ ਜਿਹ ਨਾਮ ਥਾਮ ਨਹੀਂ ਵਰਗ ਵਿਆਦ ਜਿਹ ਰੋਗ ਸੋਗ ਨਹੀਂ ਸਤਰ ਸਾਧ ਜਿਹ ਤ੍ਰਾਸ ਵਾਸ ਨਹੀਂ ਦੇਹ ਨਾਸ ਜਿਹ ਆਦ ਅੰਤ ਨਹੀਂ ਰੂਪ ਰਾਸ ਜਿਹ ਰੋਗ ਸੋਗ ਨਹੀਂ ਜੋਗ ਜੁਗਤ ਜਿਹ ਤ੍ਰਾਸ ਆਸ ਨਹੀਂ ਭੂਮ ਮੁਗਤ ਜਿਹ ਕਾਲ ਬਿਆਲ ਕੱਟਿਓ ਨ ਅੰਗ ਅੱਛਾ ਸਰੂਪ ਅਖੈ ਅਭੰਗ ਜਿਹ ਨੇਤ ਨੇਤ ਉਚਰੰਤ ਵੇਦ ਜਿਹ ਅਲਖ ਰੂਪ ਕਥਤ ਕਤੇਬ ਜਿਹ ਅਲਖ ਰੂਪ ਆਸਨ ਅਡੋਲ ਜਿਹ ਅਮਿਤ ਤੇਜ ਅਛੈ ਅਤੋਲ ਜਿਹ ਧਿਆਨ ਕਾਜ ਮੁੰਜਨ ਅਨੰਤ ਕਈ ਕਲਪ ਜੋਗ ਸਾਧਤ ਦੁਰੰਤ ਤਨ ਸੀਤ ਖਾਮ ਪਰਖਾ ਸਹੰਤ ਕਈ ਕਲਪ ਏਕ ਆਸਨ ਬਿਤੰਤ ਕਈ ਯਤਨ

ਗੰਜ ਆਦਿ ਦੇਵ ਹੈ ਕਹੋ ਸੋ ਕੈਸ ਪਾਈਐ। ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨ ਘਾਟ ਹੈ ਨ ਬਾੜ ਹੈ, ਨ ਘਾਟ ਬਾੜ ਹੋਤ ਹੈ, ਨਹਾਨ ਹੈ ਨ ਬਾਨ ਹੈ, ਸਮਾਨ ਰੂਪ ਜਾਨੀਐ। ਮਕੀਨ ਓ ਮਕਾਨ ਅਪ੍ਰਮਾਨ ਤੇਜ।

ਆਦਿ ਨਾਦ ਅਗਾਧ ਪੁਰਖ ਸੋ ਧਰਮ ਕਰਮ ਪ੍ਰਵੀਨ ਜੰਤਰ ਮੰਤਰ ਨਤੰਤਰ ਜਾਕੋ ਆਦਿ ਪੁਰਖ ਅਪਾਰ ਹਸਤ ਕੀਟ ਵਿਖੇ ਫਸੈ ਸਭ ਠੌਰ ਮੈਂ ਨਿਰਧਾਰ ਜਾਤ ਪਾਤ ਨਾ ਤਾਤ ਜਾਕੋ ਮੰਤਰ ਮਾਤ ਨ ਮਿੱਤਰ ਸਰਬ ਠੌਰ ਵਿਖੇ ਰਮਿਓ ਜੇ ਚਕਰ ਚਿਹਨ ਨ ਚਿੱਤਰ ਆਦਿ ਦੇਵ ਧਾਰ ਮੂਰਤ ਅਗਾਧ ਨਾਥ ਅਨੰਤ ਆਦਿ ਅੰਤ ਨਾ ਜਾਣੀਏ ਅਵਿਖਾਦ ਦੇਵ ਦੁਰੰਤ ਦੇਵ ਭੇਵ ਨਾ ਜਾਨਹੀ ਜੇ ਮਰਮ ਵੇਦ ਕਤੇਵ ਸਨਕ ਔਸਨ ਕੇਸ ਨੰਦਨ ਪਾਵਹੀ ਨਾ ਸੇਵ ਜਛ ਕਿੰਨਰ ਮਛ ਮਾਨਸ ਮੁਰਗ ਉਰਗ ਅਪਾਰ ਨੇਤ ਨੇਤ ਪੁਕਾਰ ਹੀ ਸਿਵ ਸਕਰ ਔ ਮੁਖ ਚਾਰ ਸਰਬ ਸਬਦ ਬਤਾਰ ਕੇ ਦਰ

ਸ੍ਰਿਸ਼ਟਕਰਤਾ ਜਗਤ ਮੈਂ ਜਹਗਾਤ ਭੂਤ ਬਾਬ ਭਵਿਖ ਭਵਾਨ ਪ੍ਰਮਾਨ ਦੇਵ ਗੰਜ ਆਦ ਅੰਤ ਅਨਾਦ ਸ੍ਰੀਪਤ ਪਰਮ ਪੁਰਖ ਅਭੰਜ ਧਰਮ ਕੇ ਅਨ ਕਰਮ ਜੇਤ ਕੀਨ ਤੌਨ ਪਸਾਰ ਦੇਵ ਦੇਵ ਗੰਧਰਵ ਕਿੰਨਰ।

ਹਰ ਨੰਗ ਬੁਸ਼ਟ ਕਰ ਨੰਗ ਸਰਬ ਕੇ ਵਰਤਪਾਲ ਸਰਬ ਕਰਤਾ ਸਰਬ ਹਰਤਾ ਸਰਬ ਕੇ ਅਨਕਾਮ ਸਰਬ ਖੰਡਨ ਸਰਬ ਦੰਡਨ ਸਰਬ ਕੇ ਨਿਜ ਭਾਮ ਸਰਬ ਭੁਗਤਾ ਸਰਬ ਜੁਗਤ

ਕੋਕਿਲ ਸੁਨ ਲਾਜੇ ਕਿਲ ਵਿਖ ਭਾਜੇ ਸਹੂਬ ਰਾਜੇ ਮਧ ਉਰੰਗ ਦੁਰਜਨ ਦਲ ਦੱਜੇ ਮੰਤਨ ਰਿਛੇ ਸਭ ਨ ਭੱਜੇ ਰੋਹ ਰਣੰਗ ਜੈ ਜੈ ਹੋ ਸੇ ਮੈਂ ਖਾ ਸੁਰ ਮਰਦਨ ਚੰਡ ਚਕਰਦਨ ਆਦਿ ਗੁਰੰਗ ਚਾਸ਼ਰੀ ਪ੍ਰਚੋਦਨ ਦੁਸ਼ਟ ਵਿਰੋਧਨ ਰੋਸ ਅਰੋਦਨ ਕਰੂਰ ਪ੍ਰਤੇ ਧੂਮ ਰਾਜ ਪ੍ਰਧੁਨ ਸਨ ਪ੍ਰਲੈ ਪ੍ਰਜੁਨ ਸੰ ਜਗ

ਕਿਤੇ ਮਹਾਦੀਨ ਕਿਤੇ ਵਿਆਸੇ ਪ੍ਰਵੀਨ ਕਿਤੇ ਕੁਮੇਰ ਕੁਲੀਨ ਕਿਤੇ ਜਸ ਕਹੀ ਅਤ ਹੈ ਕਰਤ ਹੈ ਵਿਚਾਰ ਪੈਨਾ ਪੂਰਨ ਕੋ ਪਾਵੇ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਹੀ ਅਤ ਹੈ ਪੂਰਨ ਅਵਤਾਰ ਨਿਰਾਧਾਰ ਹੈ ਨਾ ਪਾਰ ਵਾਰ ਪਾਈ ਹੈ ਨਾ ਪਾਰ ਵੈ ਅਪਾਰ ਕੇ ਬਖਾਨੀਏ ਅਦਵੈ ਅਪਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾ ਰੂਪ ਹੂੰ ਕੇ ਰਾਸੀ ਹੈ ਅਨਾਸੀ ਕਹਿ ਕੇ ਮਾਨੀਏ ਜੰਦਰ ਹੂੰ ਨਜਾਤ ਜਾ ਕੇ ਬਾਪ ਹੂੰ ਨ ਮਾਇ ਤਾ ਕਿ ਪੂਰਨ ਪ੍ਰਭਾ ਕੇ ਸੋ ਛਟਾ ਕੇ ਅਨੁਮਾਨੀਏ ਤੇਜ ਹੂੰ ਕੋ ਤੰਤਰ ਹੈ ਕੇ ਰਾਜਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਕੇ ਨਿਜੰਤਰ ਕਹਿ ਕੇ ਜਾਨੀਏ ਤੇਜ ਹੂੰ ਕੋ ਤਰ ਹੈ ਕੇ ਰਾਜਸੀ ਕੋ ਸਰ ਹੈ ਕੇ ਸੁਧਤਾ ਕੋ ਘਰ ਹੈ ਕੇ ਸਿੱਧਤਾ ਕੇ ਸਰ ਹੈ ਕਾਮਨਾ ਕੇ ਖਾਨ ਹੈ ਕੇ ਸਾਧਨਾ ਕਿਸਾਨ ਹੈ ਵਿਰਕਤਤਾ ਕੇ ਬਾਨ ਹੈ ਕੇ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕੇ ਭੂਪਨ ਕੋ ਭੂਪ ਹੈ ਕੇ ਰੂਪ ਹੂੰ ਕੋ ਰੂਪ ਹੈ ਕੋ ਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤਾ ਹੈ ਗਨੀ ਮਨ ਕੋ ਗਾਰਕ ਹੈ ਸਾਧਨ ਕੋ ਰਚਕ ਹੈ ਗੁਣਨ ਕੋ ਬਹਾਰ ਹੈ ਸਿੱਧ ਕੋ ਸਰੂਪ ਹੈ ਕੇ ਬੁੱਧ ਕੋ ਵਿਭੂਤ ਹੈ ਕੇ ਕ੍ਰੁੱਧ ਕੋ ਅਭੂਤ ਹੈ ਕੇ ਅਛੇ ਅਭਿਨਾਸੀ ਹੈ ਕਾਮ ਕੋ ਗੁਨਿੰਦਾ ਹੈ ਕੇ ਖੂਬੀ ਕੋ ਦਿਹੰਦਾ ਹੈ ਗਨੀ ਮਨ ਗੋਰਿੰਦਾ ਹੈ ਕੇ ਤੇਜ ਕੋ ਪ੍ਰਕਾਸ਼ੀ ਹੈ ਕਾਲ ਹੂੰ ਕੇ ਕਾਲ ਹੈ ਕੇ ਸਤਰੁਨ ਕੇ ਸਾਲ ਹੈ ਕੇ ਮਿੱਤਰਨ ਕੋ ਬੋਕਤ ਹੈ ਕੇ ਬ੍ਰਿਧਤਾ ਕੀ ਵਾਸੀ ਹੈ ਜੋਗ ਹੋ ਕੋ ਜੰਤਰ ਹੈ ਕੇ ਤੇਜ ਹੋ ਕੋ ਤੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਕੇ ਪੂਰਨ ਪ੍ਰਕਾਸ਼ੀ ਹੈ ਰੂਪ ਕੋ ਨਿਵਾਸ ਹੈ ਕੇ ਬੁੱਧ ਕੋ ਪ੍ਰਕਾਸ਼ ਹੈ ਕੇ ਸਿੱਧਤਾ ਕੋ ਵਾਸ ਹੈ ਕੇ ਬੁੱਧ ਹੋ ਕੋ ਘਰ ਹੈ ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ ਅਦੇਵਨ ਕੋ ਦੇਵ ਹੈ ਕੇ ਸੁਧਤਾ ਕੋ ਸਰ ਹੈ ਜਾਨ ਕੋ ਬਚਈਆ ਹੈ ਇਮਾਨ ਕੋ ਦਿਵਈਆ ਹੈ ਜਮਜਾਲ ਕੋ ਕਟਈਆ ਹੈ ਕੇ ਕਾਮਨਾ ਕੋ ਕਰ ਹੈ ਤੇਜ ਕੋ ਪ੍ਰਚੰਡ ਹੈ ਅਖੰਡਨ ਕੋ ਖੰਡ ਹੈ ਮਹੀਪਨ ਕੋ ਮੰਡ ਹੈ ਕੇ ਇਸਤਰੀ ਹੈ ਨਾ ਨਰ ਹੈ ਵਿਸ਼ਵ ਕੋ ਵਰਣ ਹੈ ਕੇ ਅਪਦਾ ਕੋ ਹਰਣ ਹੈ ਕੇ ਸੁਖ ਕੋ ਕਰਨ ਹੈ ਕੇ ਤੇਜ ਕੋ ਪ੍ਰਕਾਸ਼ ਹੈ ਪਾਈ ਹੈ ਨਾ ਪਾਰ ਪਾਰਾ ਵਾਰ ਹੂੰ ਕੋ ਪਾਰ ਜਾ ਕੋ ਕੀ ਜਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ ਹਿੰਗੁਲਾ ਹਿਮਾਲ ਗਾਵੇ ਹਬਸੀ ਹਲ ਵਿਧਾਵੇ ਪੂਰ ਬਿਨਾ ਪਾਰ ਪਾਵੇ ਅਸਤ ਅਨਾਸ ਹੈ ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈ ਨਿਰੰਜਨ ਅਭੇਵਨਾਤ ਅਦਵੈ ਅਵਿਨਾਸੀ ਹੈ ਅੰਜਨ ਵਿਹੀਨ ਹੈ ਨਿਰੰਜਨ ਪ੍ਰਵੀਨ ਹੈ ਕੇ ਸੇਵਕ ਅਧੀਨ ਹੈ ਕਟਈਆ ਜਮ ਜਾਲ ਕੇ ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ ਭੂਮ ਕੇ ਭੁਜਈਆ ਹੈ ਮੋਹਈਆ ਮਹਾਬਾਲ ਕੇ ਰਾਜਨ ਕੇ ਰਾਜਾ ਮਹਾਸਾਜ ਹੂੰ ਕੇ ਸਾਜਾ ਮਹਾਯੋਗ ਹੂੰ ਕੋ ਯੋਗ ਹੈ ਧਰਿਆ ਦਰੁਮ ਛਾਲ ਕੇ ਕਾਮਨਾ ਕੇ ਕਰ ਹੈ ਕੇ ਬੁੱਧਤਾ ਕੋ ਹਰ ਹੈ ਕੇ ਸਿੱਧਤਾ ਕੇ ਸਾਥੀ ਹੈ ਕੇ ਕਾਲ ਹੈ ਕੁਚਾਲ ਕੇ ਛੀਰ ਕੈਸੀ ਛੀਰਾਵਤ ਛਾਜ ਕੈਸੀ ਛਤਰਾ ਨੇਰ ਛਪਾ ਕਰ ਕੈਸੀ ਛਪ ਕਾਲ ਇੰਦਰੀ ਕੇ ਕੂਲ ਕੇ ਹੰਸਨੀ ਸਿਸੀ ਹਾਰੋ ਮਹੀ ਰਸੀ ਹੁਸਨਾਬਾਦ ਗੰਗਾ ਕੇ ਸੀ ਧਾਰ ਚਲੀ ਸਾਧੋ ਸਿੰਧ ਰੂਲ ਕੇ ਪਾਰਸੀ ਬਲਾਉਗੜ ਰੂਪਾ ਕੇ ਸੀ ਰਾਮਪੁਰ ਸੋ ਰਸੀ ਸੁਰੰਗਾਬਾਦ ਨੀ ਕੇ ਰਹੀ ਝੂਲ ਕੇ ਚੰਪਾ ਸੀ ਚੰਦੇਰੇ ਕੋਟ ਚਾਂਦਨੀ ਸੀ ਚਾਂਦਗੜ ਕੀਰਤ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ ਫਟਕ ਸੀ ਕੈਲਾਸ ਕਮਾਉਗੜ ਕਾਂਸੀ ਬੋਰ ਸੀ ਸਸੀ ਸੁਰੰਗਾਬਾਦ ਨੀ ਕੇ ਸੋਹੀਅਤ ਹੈ ਹਿਮਾ ਸੀ ਹਿਮਾਲਯ ਹਰ ਹਾਰ ਸੀ ਹਲੱਬਾ ਨੇ ਰਹੰਸ ਕੈ ਸੀ ਹਾਜੀ ਬੋਰ ਦੇਖ ਮੋਹੀਅਤ ਹੈ ਚੰਦਨ ਸੀ ਚੰਪਾਵਤੀ ਚੰਦਰਮਾ ਸੀ ਚੰਦਰਗੀਰ ਚਾਂਦਨੀ ਸੀ ਚੰਦਗੜ ਜੋਨ ਜੋਹੀਅਤ ਹੈ ਗੰਗਾ ਸਮ ਗੰਗਧਾਰ ਬਕਾਨ ਸੀ ਬਿਲੰਦਵਾਦ ਕੀਰਤ ਤਿਹਾਰੀ ਕੀ ਉਜਿਆਰੀ ਸੋਹੀਅਤ ਹੈ ਫਰਾਸੀ ਫਿਰੰਗੀ ਫਰਾਸੀਸ ਕੇ ਦੁਰੰਗੀ ਮਕਰਾਨ ਕੇ ਬ੍ਰਿਦੰਗੀ ਤੇਰੇ ਗੀਤ ਗਾਈਅਤ ਹੈ ਫਕਰੀ ਗੰਧਾਰੀ ਗੋਰ ਗਖਰੀ ਗਿਰਦੇ ਜਚਾਰੀ ਪਾਉਣ ਗੇ ਹਾਰੀ ਤੇਰੋ ਨਾਮ ਧਿਆਈਅਤ ਹੈ ਪੂਰਨ ਪਲਾਉ ਕਾਮ ਰੂਪ ਕਮਾਉ ਸਰਬ ਠੌਰ ਮੈਂ ਵਿਰਾਜ ਜਹਾਂ ਜਹਾਂ ਜਾਈਅਤ ਹੈ ਪੂਰਨ ਪ੍ਰਤਾਪੀ ਜੰਤਰ ਮੰਤਰ ਤੇ ਅਤਾ ਬਿਨਾਦ

सतनाम श्रीवाहे गुरुजे श्री नानक पद पंकज वंदनम पद पंकज वंदनम

0: ਗੁਰੂ ਸਵਾਰੀ ਸਾਧ ਸੰਗਤ ਦੀ ਸਾਧ ਸੰਗਤ ਸਾਹਿਬ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਸ਼ਹੀਦਾਂ ਦੇ ਸਰਤਾਜ ਸ਼ਹੀਦਾਂ ਦੇ ਬਾਣੀ ਕੇ ਗੋਹੇ ਕਲ ਬਾਣੀ ਕੇ
1: ਮੁਸਲਮਾਨ
0: ਯਾਤਰਾ ਕਰਦੇ

ਸਾਰੇ ਉਚਾਰਨ ਕਰੋ ਜੀ ਸਾਰੇ।

0: ਬਾਦਸ਼ਾਹ ਸਰਕਰੀ ਉਸ ਵੇਲੇ ਰਾਜਾ ਚੰਦੂ ਪੌਕੀ ਵੇਲਾ ਹੈ ਸਤਿਗੁਰੂ ਮਹਾਰਾਜ ਜੀ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਗਿਆ ਇਹ ਅਸਾਨੇ ਮਿਲ ਗਿਆ ਇਹ ਅਸਾਨੇ ਮਿਲ ਗਿਆ ਉਹਦੇ ਵਿੱਚ ਇੱਕ ਦੋ ਬੰਦੇ ਜਿਹੜੇ ਸਰਕਾਰੀ ਇੱਕ ਦੋ ਕਾਰਜ ਵਾਲੇ ਸਨ ਵੇਖ ਲਿਆ ਉਹਨਾਂ ਨੇ ਸਿਆਣਿਆਂ ਨੂੰ ਖਬਰ ਕਰ ਦਿੱਤੀ ਕਿ ਸਾਨੇ ਉਹ ਅਸੀਂ ਖੁਦ ਦੇਖਿਆ ਤਾਂ ਗੁਰੂ ਇੱਕ ਜੁਗ ਦੇ ਵਿੱਚ ਮਹਾਰਾਜ ਜੀ ਨੂੰ ਸੁਪਾਰੀਆਂ ਦੇ ਇਹਦੇ ਵਿੱਚ ਨਿਗਰਾਨੀ ਤੇ ਇਹਦੇ ਦੂਜਾ ਆਪਣੇ ਘਰ ਦੇ ਵਿੱਚ ਲੈ ਕੇ ਚੱਲ ਗਿਆ
1: ਆਪਣੇ ਘਰ ਦੇ ਕਿਉਂ ਹੋਏ ਹੋ
0: ਮਹਾਰਾਜ ਨੇ ਮਹਾਰਾਜ ਨੇ ਮਹਾਰਾਜ ਨੇ ਮਹਾਰਾਜ ਨੇ ਮਹਾਰਾਜ ਨੇ ਮਹਾਰਾਜ ਨੇ ਮਹਾਰਾਜ ਨੇ ਮਹਾਰਾਜ ਨੇ ਮਹਾਰਾਜ ਨੇ ਮਹਾਰਾਜ ਨੇ ਮਹਾਰਾਜ ਨੇ ਮਹਾਰਾਜ ਨੇ ਮਹਾਰਾਜ ਨੇ ਮਹਾਰਾਜ ਨੇ ਮਹਾਰਾਜ ਨੇ ਮਹਾਰਾਜ ਨੇ ਮਹਾਰਾਜ ਨੇ ਮਹਾਰਾਜ ਨੇ ਮਹਾਰਾਜ ਨੇ

0: ਨੂੰ ਕੋਈ ਡਰ ਨਹੀਂ ਦਿੱਤਾ, ਕੋਈ ਸਜਾਵਾਂ ਨਹੀਂ ਦਿੱਤੀਆਂ।
1: ਅਗੰਤ ਪਾਵਹੁ ਨੀਰ
0: ਤੇ ਨਾਲ ਦਿਆਂ ਨੂੰ ਕਹਿੰਦਾ ਸਿਪਾਹੀਆਂ ਨੂੰ ਕਹਿ ਭਾਈ ਐਤਕੀ ਅੱਜ ਕੀ ਕੰਮ ਕਰੋ, ਜਾਓ ਪਾਣੀ ਲੈ ਕੇ ਆਓ। ਬੜਾ ਮਰਤਬਾਨ ਜਿਹੜਾ ਉਹਦੇ ਵਿੱਚ ਪਾਣੀ ਪਾ ਕਰਕੇ ਚੰਗੀ ਤਰ੍ਹਾਂ ਉਹਨੂੰ ਧੋਣਾ ਕਰੋ।
1: ਬਿਠਾਵੋ ਤਪਹਿ ਸਰੀਰ
0: ਜਦੋਂ ਪੂਰਾ ਜਦੋਂ ਪਾਣੀ ਤਪ ਜਾਵੇ ਉਸ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਇਹਦੇ ਵਿੱਚ ਬਿਠਾਉਣਾ ਕਰੋ।
1: ਤਪਜੋ ਦਿਨ ਅਰ ਰਾਤ
0: ਕਹਿੰਦਾ ਜਿਸ ਤਰ੍ਹਾਂ ਦਿਨ ਰਾਤ ਮੇਰੀ ਛਾਤੀ ਤਪਦੀ ਸੀ, ਮੈਂ ਸੜਦਾ ਰਿਹਾ, ਇਸ ਤਰ੍ਹਾਂ ਇਹਨਾਂ ਨੂੰ ਸਾੜ ਸਾੜ ਕੇ ਮਾਰਨਾ ਹੈ।
1: ਕਸ਼ਟ ਤੇ ਸੁਲਗਤ
0: ਅੱਜ ਵੀ ਮੇਰੀ ਛਾਤੀ ਬਹੁਤ ਕਸ਼ਟ ਕਰਕੇ ਸੁਲਗਦੀ ਰਹਿੰਦੀ ਹੈ। ਇਸ ਤਰ੍ਹਾਂ ਹੀ ਗੁਰੂ ਅਰਜਨ ਨੂੰ ਤਪਤਾਉਣਾ ਕਰੋ, ਦੇਰੀ ਨਾ ਕਰਨਾ ਕਰੋ। ਜੇ ਇਹ ਕਹਿਣਗੇ ਜੀ ਡਰ ਕੇ ਕਹਿਣਗੇ ਕਿ ਨਹੀਂ ਜੀ ਮੈਂ ਰਿਸ਼ਤਾ ਮੰਨ ਲੈਂਦਾ, ਜਿਸ ਤਰ੍ਹਾਂ ਚੰਦੂ ਬੋਲੇਗਾ ਮੈਂ ਕਰਾਂਗਾ, ਜਹਾਂਗੀਰ ਜਿਸ ਤਰ੍ਹਾਂ ਬੋਲੇਗਾ ਕਰੇ ਮੈਂ ਕਰਾਂਗਾ, ਉਸ ਵੇਲੇ ਇਹਨਾਂ ਨੂੰ ਛੱਡਣਾ ਹੈ।
1: ਦੁਸ਼ਟ ਕੇ ਆਏ ਸਜਬ
0: ਇਸ ਤਰ੍ਹਾਂ ਇਹ ਦੁਸ਼ਟ ਦੀ ਆਗਿਆ ਜਦੋਂ ਸੇਵਾਦਾਰਾਂ ਨੇ ਸਿਪਾਹੀ

0: ਬਹੁਤ ਜ਼ਿਆਦਾ ਬਲ ਔਰ ਲੱਕੜਾਂ ਪਾ ਪਈ ਔਰ ਲੱਕੜਾਂ ਪਾ ਚੰਗੀ ਤਰ੍ਹਾਂ ਪਾਣੀ ਨੂੰ ਖੋਲਣਾ ਕਰ ਉਬਾਲਣਾ ਕਰ ਤੇ ਫਿਰ ਇੱਕ ਪਾਸੇ ਉਹਨਾਂ ਨੂੰ ਕਹਿੰਦਾ ਪਾਣੀ ਨੂੰ ਚੰਗੀ ਤਰ੍ਹਾਂ ਆ ਜਿਹੜਾ ਤੌਣਾ ਕਰੋ ਬਹੁਤ ਜ਼ਿਆਦਾ ਇਹਨੂੰ ਗਰਮ ਕਰਨਾ ਕਰੋ ਫਿਰ ਦੂਜੇ ਪਾਸੇ ਮਹਾਰਾਜ ਨੇ ਵੱਲ ਇਸ਼ਾਰਾ ਕਰਦਾ ਦੇਖਿਆ ਕਿ ਦੇਖੋ ਹੁਣ ਵੀ ਪਾਣੀ ਤਪ ਰਿਹਾ ਹੈ ਬਚਨ ਮੰਨ ਲਿਓ ਨਹੀਂ ਤਾਂ ਤੁਹਾਨੂੰ ਹੱਥ ਪੈਰ ਬੰਨ ਕਰਕੇ ਪਾਣੀ ਦੇ ਵਿੱਚ ਬਿਠਾਇਆ ਜਾਵੇਗਾ ਸੁੱਟਿਆ ਜਾਵੇਗਾ
1: ਸਤਿਗੁਰੂ ਕੁਛ ਹਿਰਦੇ ਨਾ ਆਨੀ
0: ਸਤਿਗੁਰੂ ਮਹਾਰਾਜ ਪਿਆਰਿਓ ਬਿਲਕੁਲ ਰੰਚਕ ਮਾਤਰ ਨਹੀਂ ਡਰੇ ਤੇ ਇਹਨੇ ਜੋ ਡਰਾਉਣਾ ਚਾਹਿਆ ਤੇ ਮਹਾਰਾਜ ਜੀ ਨੇ ਮਨ ਵਿੱਚ ਨਹੀਂ ਲਿਆਉਣਾ ਕੀਤਾ
1: ਕਹਿਓ ਬਾਕ ਹਮਕੋ ਡਰ ਪਾਵੈ
0: ਸਤਿਗੁਰੂ ਮਹਾਰਾਜ ਜੀ ਨੇ ਵਿਚਾਰ ਕਰਦੀ ਕਿ ਭਾਈ ਇਹ ਸਾਨੂੰ

0: ਮਾਰ ਦੇ ਖਤਮ ਕਰ ਦੇ, ਲੇਕਿਨ ਅਸੀਂ ਆਪਣੇ ਬਚਨਾਂ ਦੇ ਉੱਤੇ ਅਡੋਲ ਹਾਂ, ਅਡਿੱਗ
1: ਹਾਂ।
0: ਯਾਦ ਰੱਖ, ਜਿੰਨੀ ਤੂੰ ਸਾਡੇ ਨਾਲ ਅਵਗਿਆ ਕਰੇਗਾ ਸਾਨੂੰ ਦੁੱਖ ਦੇਵੇਗਾ।
1: ਅੰਤ ਦੁੱਖ ਲਹਿ ਪਛਤਾ।
0: ਯਾਦ ਰੱਖ, ਸਮਾਂ ਆਪਣੀ ਕਰਵਟ ਜ਼ਰੂਰ ਬਦਲਦਾ ਹੈ। ਅੱਜ ਤੂੰ ਮੈਨੂੰ ਦੁੱਖ ਦੇ ਰਿਹਾ, ਤਕਲੀਫਾਂ ਦੇ ਰਿਹਾ, ਅਸੀਂ ਤਾਂ ਉਹਦਾ ਭਾਣਾ ਮਿੱਠਾ ਕਰਕੇ ਮੰਨਣਾ ਪਾਪੀਆ, ਲੇਕਿਨ ਸਮੇਂ ਦਾ ਗੇੜ ਜ਼ਰੂਰ ਘੁੰਮੇਗਾ, ਇਹ ਵਾਰੀ ਤੇਰੀ ਵੀ ਆਵੇਗੀ, ਤੈਨੂੰ ਵੀ ਇੰਨੀ ਦੁਖਦਾਈ ਮੌਤ ਦੀ ਪ੍ਰਾਪਤੀ ਹੋਵੇਗੀ।
1: ਕ੍ਰੋਧ ਬਸੀ ਹੋਏ ਜਿਮ ਅਗ ਕਰਤਾ।
0: ਇਹ ਕ੍ਰੋਧ ਵਿੱਚ ਆ ਕਰਕੇ ਬੰਦੇ ਕਈ ਵਾਰੀ ਪਿਆਰੇ ਉਹ ਗੁੱਸੇ ਵਿੱਚ ਆ ਕਰਕੇ ਨਾ ਬਹੁਤ ਵੱਡੇ ਵੱਡੇ ਪਾਪ ਕਰ ਜਾਂਦੇ ਹਨ।
1: ਬਰਹ ਨਰਕ ਜਮ ਫਾਸੀ ਧਰਤਾ।
0: ਯਾਦ ਰੱਖ, ਅੰਤ ਨੂੰ ਜਮਾਂ ਦੇ ਵਸ ਪੈ ਜਾਵੇਗਾ, ਤੈਨੂੰ ਜਮਾਂ ਦੀ ਮਾਰ ਪਵੇਗੀ।
1: ਚੰਦੂ ਅਵਗਿਆਨ ਸੁਣਾਵਤ।
0: ਤੇ ਹੁਣ ਚੰਦੂ ਦੇਖੋ ਕਹਿੰਦਾ, ਆਹਾ ਹਾ, ਪਹਿਲੇ ਤਾਂ ਮੈਨੂੰ ਬੜਾ ਤੰਗ ਕੀਤਾ, ਬੜਾ ਦੁੱਖ ਦਿੱਤਾ, ਹੁਣ ਮੈਨੂੰ ਡਰਾਉਣ ਦੇ ਲਈ ਗਿਆਨ ਦੀਆਂ ਗੱਲਾਂ ਕਰਦੇ ਹੋ। ਦੈਵੀ ਡਰ ਜਿਹੜਾ ਹੈ, ਦੀਨੀ ਡਰ ਮੈਨੂੰ ਦਿਖਾਉਂਦੇ ਹੋ।
1: ਕਰ ਕਹਿਓ ਨਾ ਤਬ ਡਰ ਪਾਵਤ।
0: ਕਹਿੰਦਾ ਕਿ ਜਦੋਂ ਮੈਨੂੰ ਕੁੱਤਾ ਬੋਲਿਆ ਉਸ ਵੇਲੇ ਡਰ ਕਿਉਂ ਨਹੀਂ ਆਇਆ ਤੁਹਾਨੂੰ?
1: ਇਸਕੋ ਫਲ ਅਬ ਲੇਹੋ ਮਹਾਨ।
0: ਬਸ ਤੁਸੀਂ ਜੋ ਕੁੱਤਾ ਬੋਲਿਆ ਤੇ ਉਹਦਾ ਫਲ ਤੁਹਾਨੂੰ ਹੁਣ ਇਹ ਪ੍ਰਾਪਤ ਹੋ ਰਿਹਾ। ਜਾਣੋ ਹੁਣ ਇਹ ਵੀ ਪਿਆਰਿਓ ਪਿੱਛੇ ਆ ਗਿਆ, ਇਹਨੇ ਮਨ ਘੜਤਾ, ਕਿਉਂਕਿ ਕਿਹਨੂੰ ਪਿਆਰਿਓ, ਆਪਾਂ ਵੀ ਕਿਤੋਂ ਕੋਈ ਬਦਲਾ ਲੈਣਾ ਹੋਵੇ ਜਾਂ ਕਈ ਵਾਰੀ ਕੁਛ ਗੱਲਬਾਤ ਹੋ ਜਾਂਦੀ ਹੈ, ਕੋਈ ਨਾ ਕੋਈ ਤਾਂ ਕਾਰਨ ਬਣਾਉਣਾ ਪੈਂਦਾ ਨਾ। ਦੇਖੋ ਇੰਨਾ ਕਸ਼ਟ ਇਸ ਪਾਪੀ ਨੇ ਸਤਿਗੁਰੂ ਮਹਾਰਾਜ ਨੂੰ ਦਿੱਤਾ ਤੇ ਨਾਲ ਬਹਾਨਾ ਕੀ ਲਾਇਆ, ਮਹਾਰਾਜ ਤੁਸੀਂ ਮੈਨੂੰ ਕੁੱਤਾ ਬੋਲਿਆ, ਸਾਹਮਣੇ ਨਹੀਂ ਬਦ ਪਿੱਛੇ ਮੇਰੇ ਬੰਦਿਆਂ ਨੇ ਮੈਨੂੰ ਬੋਲਿਆ ਕਿ ਜੀ ਕਿ ਤੁਸੀਂ ਮੈਨੂੰ ਕੁੱਤਾ ਬੋਲਿਆ, ਇਹਦਾ ਮੈਂ ਤੁਹਾਨੂੰ ਫਲ ਦੇਣਾ। ਹੁਣ ਪਿਆਰਿਓ ਯਾਦ ਰੱਖੋ, ਅੱਜ ਆਪਾਂ ਕਈਆਂ ਨੂੰ ਵੱਧ ਪਿੱਛੇ ਵੱਡੇ ਵੱਡੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਵੀ ਲੋਕੀ ਮੂੰਹ ਦੇ ਉੱਤੇ ਗਾਲਾਂ ਕੱਢ ਦਿੰਦੇ ਹਨ। ਆਪਾਂ ਵੇਖਦੇ ਨਾ ਪਿਆਰਿਓ ਕਈ ਵਾਰੀ ਕਿ ਕੋਈ ਗਲਤ ਕਰਦਾ ਤੇ ਉਹਦੇ ਮੂੰਹ ਦੇ ਉੱਤੇ ਗਾਲਾਂ ਕੱਢ ਦਿੰਦੇ, ਤੂੰ ਗਲਤ ਕਰ ਰਿਹਾ, ਵੱਧ ਪਿੱਛੇ ਵੀ ਲੋਕੀ ਗਾਲਾਂ ਕੱਢਦੇ। ਕੀ ਪਿਆਰਿਓ ਉਹਨਾਂ ਨੂੰ ਮੌਤ ਦੀ ਸਜ਼ਾ ਥੋੜ੍ਹੀ ਦੇ ਦਿੰਦੀ ਹੈ? ਇਹ ਕੋਈ ਗਾਲ ਵੀ ਨਹੀਂ ਹੈ, ਕੁੱਤਾ ਬੋਲਣਾ ਪਿਆਰਿਓ। ਹੁਣ ਮੈਂ

0: ਦੁਸ਼ਟ ਬਹੁ ਸਮਧਾ ਜਾਰੀ।
1: ਹੁਣ ਪਾਤਸ਼ਾਹ ਜੀ ਜਦੋਂ ਬੈਠ ਗਏ ਫਿਰ ਵੀ ਪਿਆਰਿਓ ਪਾਪੀ ਦਾ ਹਿਰਦਾ ਨਹੀਂ ਰਾਜਦਾ, ਤੇ ਸਿਪਾਹੀਆਂ ਨੂੰ ਬੋਲਦਾ ਕੀ ਤੱਕਦੇ ਹੋ ਭਾਈ, ਔਰ ਅੱਗ ਬਾਲੋ, ਔਰ ਬਲਤਨ ਪਾ ਕਰਕੇ ਭਾਂਬੜ ਮਚਾਓ।
0: ਅਗਨ ਧਾਰ ਔਰ ਡਰ ਸਮਧਾਓ,
1: ਤੇ ਇਹਨਾਂ ਨੂੰ ਡਰ ਦੇਣਾ ਚਾਹੁੰਦਾ, ਔਰ ਅਗਨੀ ਦੇ ਵਿੱਚ ਸੇਕ ਦਿਓ ਪਾਣੀ, ਤੱਤਾ ਕਰਨਾ ਕਰੋ, ਇਹਨਾਂ ਨੂੰ ਚੰਗੀ ਤਰ੍ਹਾਂ ਸੇਕ ਵੱਜੇ।
0: ਕਰਿਓ ਵਿਪਰਜੈ ਆਪਣ ਸੁਭਾਓ,
1: ਤੇ ਕਹਿੰਦੇ ਅਗਨੀ ਨੇ ਵੀ ਆਪਣਾ ਸੁਭਾਵ ਵਿਪਰਜੈ ਕਰ ਲਿਆ,
0: ਤੇਜ ਛੋੜ ਕਰ ਸੀਤਲ ਹੋ,
1: ਤੇ ਕਹਿੰਦੇ ਤੇਜ ਛੱਡ ਕਰਕੇ ਉਹ ਵੀ ਸੀਤਲ ਹੋ ਗਈ ਹੈ।
0: ਤਨ ਤਾਪ ਤਨਕ
1: ਦੇਖੋ ਸਤਿਗੁਰੂ ਮਹਾਰਾਜ, ਕਿਉਂਕਿ ਦੁੱਖ ਹਰ ਕਿਸੇ ਨੂੰ ਆਉਂਦੇ ਹਨ, ਲੇਕਿਨ ਜਿਹੜੇ ਮਹਾਂਪੁਰਖ ਹੁੰਦੇ ਨਾ ਪਿਆਰਿਓ, ਜੋ ਨਰ ਦੁੱਖ ਮੈਂ ਕਿਹਾ ਮਹਾਰਾਜ ਜੀ ਨੇ, ਇਹ ਨਹੀਂ ਕਿ ਭਾਈ ਦੁੱਖ ਨਹੀਂ ਆਉਂਦੇ, ਦੁੱਖ ਉਹਨਾਂ ਨੂੰ ਵੀ ਆਉਂਦੇ ਹਨ, ਬਹੁਤ ਵੱਡੇ ਦੁੱਖ ਆਏ। ਜਿੰਨਾ ਵੱਡਾ ਪਿਆਰਿਓ ਕੋਈ ਕ੍ਰਾਂਤੀਕਾਰੀ ਹੋਵੇਗਾ, ਜਿੰਨਾ ਵੱਡਾ ਕੋਈ ਸਮਾਜ ਸੁਧਾਰਕ ਹੋਵੇਗਾ, ਲੋਕ ਭਲਾਈ ਦੇ ਕਾਰਜ ਕਰੇਗਾ, ਇਹ ਅਟਲ ਸੱਚਾਈ ਹੈ, ਉਹਨੂੰ ਉਨੇ ਜ਼ਿਆਦਾ ਦੁੱਖ ਆਉਣਗੇ, ਉਹ ਮਖਮਲੀ ਸੇਜਾ ਦੇ ਉੱਤੇ ਸਦਾ ਲਈ ਬੈਠ ਕੇ ਨਹੀਂ ਰਹਿ ਸਕਦਾ। ਉਹ ਜਿਹੜੇ ਸਮਝੌਤੇ ਕਰ ਲੈਂਦੇ ਉਹਨਾਂ ਦੀ ਗੱਲ ਵੱਖਰੀ ਹੈ, ਦੁੱਖ ਆਉਂਦੇ ਲੇਕਿਨ ਉਹ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦੇ ਹਨ, ਉਹ ਵਾਹਿਗੁਰੂ ਜੀ ਦਾ ਭਾਣਾ ਕਹਿ ਕਰਕੇ ਉਹਨੂੰ ਉਹ ਜਜ਼ਬ ਕਰ ਲੈਂਦੇ ਹਨ।
0: ਹੁਣ
1: ਕਿੰਨਾ ਕੁ ਸਮਾਂ ਸਤਿਗੁਰੂ ਮਹਾਰਾਜ ਉਸ ਤਰ੍ਹਾਂ ਜਾਪ ਕਰਦੇ ਕਰਦੇ ਉਹਦੇ ਵਿੱਚ ਪਾਣੀ ਦੇ ਵਿੱਚ ਉਬਲਦੇ ਖੋਲਦੇ ਹੋਏ ਪਾਣੀ ਦੇ ਵਿੱਚ ਮਹਾਰਾਜ ਜੀ ਦੀਆਂ ਅੱਖਾਂ ਬੰਦ, ਬਾਣੀ ਦੇ ਸੁਰਤੀ ਮਹਾਰਾਜ ਜੀ ਨੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜ ਕਰਕੇ ਪਰਮ ਗਹਿਨ ਸਮਾਧੀ ਦੇ ਵਿੱਚ ਉਬਲਦੀ ਦੇਗ ਦੇ ਵਿੱਚ ਬੈਠੇ ਰਹੇ।
0: ਗਇਓ ਸਦਨ ਨਿਜ ਮੂੜ ਮਤ ਮਹਿਮਾ ਲਖੀ ਨਾ
1: ਜਾਏ, ਇਹ ਪਾਪੀ ਜਿਹੜਾ ਨਾ ਪਿਆਰਿਓ, ਇੰਨੀ ਵੱਡੀ ਮਹਿਮਾ ਜਿਹੜੀ ਹੈ, ਕਿਉਂਕਿ ਸਿਆਣੇ ਕਹਿੰਦੇ ਪਿਆਰਿਓ ਕਿ ਵੇਖਣ ਦੀ ਅੱਖ ਚਾਹੀਦੀ ਹੈ, ਜਿਨ੍ਹਾਂ ਦੇ ਕੋਲ ਵੇਖਣ ਦੀ ਅੱਖ ਨਾ ਹੋਵੇ ਨਾ ਪਿਆਰਿਓ, ਪ੍ਰਤੱਖ ਰੱਬ ਵੀ ਆ ਜਾਵੇ, ਪ੍ਰਤੱਖ ਕਰਾਮਾਤਾਂ ਸ਼ਕਤੀਆਂ ਵੀ ਵਰਤ ਜਾਣ, ਉਹ ਕਹਿੰਦੇ ਜੀ ਆ ਕੀ ਹੋ ਰਿਹਾ, ਉਹਨਾਂ ਨੂੰ ਉਹ ਵੇਖਣ ਦਾ ਤਜਰਬਾ ਹੀ ਨਹੀਂ ਹੁੰਦਾ ਹੈ। ਤੇ ਇਹ ਵੀ ਕਿਹਾ ਜਾਂਦਾ ਨਾ, ਜਿਨ੍ਹਾਂ ਦੀ ਵੇਖਣ ਦੀ ਅੱਖ ਨਾ ਹੋਵੇ ਨਾ ਪ੍ਰਤੱਖ ਰੱਬ ਵੀ ਆ ਜਾਵੇ, ਉਹ ਰੱਬ ਨੂੰ ਨਹੀਂ ਮੰਨਦੇ। ਜਿਨ੍ਹਾਂ ਦੀ ਵੇਖਣ ਦੀ ਅੱਖ ਹੋਵੇ ਤੇ ਪਿਆਰੇ ਉਹ ਪੱਥਰਾਂ ਦੇ ਵਿੱਚੋਂ ਵੀ ਰੱਬ ਨੂੰ ਪ੍ਰਗਟ ਕਰ ਲੈਂਦੇ ਹਨ। ਇਹ ਭਾਵਨਾ ਦੀ ਗੱਲ ਹੈ, ਸਭ ਗੱਲ ਜਿਹੜੀ ਹੈ ਭਾਵਨਾ ਦੀ ਹੈ। ਮੈਂ ਇੱਕ ਪਿਆਰਿਓ ਟੂਕ ਮਾਤਰ ਬੇਨਤੀ ਕਰਾਂ ਗੁਰਬਾਣੀ ਦੇ ਵਿੱਚੋਂ, ਮਹਾਰਾਜ ਨੇ ਕਿਹਾ ਨਾ, ਕਿਆ ਅਪਰਾਧ ਸੰਤ ਹੈ ਕੀ ਨਾ ਬਾਂਧ ਪੋਟ ਕੁੰਚਰ ਕੌ ਦੀਨਾ, ਕੁੰਚਰ ਪੋਟ ਲੈ ਨਮਸਕਾਰ ਹੈ, ਬੁਝੀ ਨਹੀਂ ਕਾਜੀ ਅੰਧਿਆਰ ਹੈ। ਹੁਣ ਭਗਤ ਨਾਮਦੇਵ ਜੀ ਜਿਹੜੇ ਉਹਨਾਂ ਨੂੰ ਸਜਾਵਾਂ ਦਿੱਤੀਆਂ ਗਈਆਂ, ਉਹਨਾਂ ਦੇ ਹੱਥ ਪੈਰ ਬੰਨ ਕਰਕੇ ਪਿਆਰਿਓ ਤੇ ਉਹ ਹਾਥੀ ਜਿਹੜਾ ਨਾ ਹਾਥੀ ਦੇ ਅੱਗੇ ਸੁੱਟ ਦਿੱਤਾ ਗਿਆ, ਹਾਥੀ ਦੇ ਅੱਗੇ ਪਾ ਦਿੱਤਾ ਗਿਆ। ਤੇ ਉਹ ਖੂਨੀ ਹਾਥੀ ਜਿਹਦਾ ਰੋਜ਼ ਦਾ ਕੰਮ ਹੈ, ਜੋ ਵੀ ਜਿਹਨੂੰ ਵੀ ਉਹਦੇ ਅੱਗੇ ਪਾ ਦਿੰਦੇ ਨਾ ਪਿਆਰਿਓ, ਉਹਦਾ ਸਿਰ ਸਿਰੀ ਦੇ ਉੱਤੇ ਪੈਰ ਰੱਖ ਕਰਕੇ, ਜਿਸ ਤਰ੍ਹਾਂ ਆਪਾਂ ਵੱਡਾ ਸਾਰਾ ਤਰਬੂਜਾ ਭੰਨ ਦਿੰਦੇ ਨਾ ਬੁੱਕਾ ਮਾਰ ਕੇ, ਇਸ ਤਰ੍ਹਾਂ ਪੈਰਾਂ ਦੇ ਹੇਠ ਕੁਚਲ ਕਰਕੇ ਉਹਦਾ ਸਿਰ ਜਿਹੜਾ ਉਹਨੂੰ ਉਹ ਮਲੀਆ ਮੇਟ ਕਰ ਦਿੰਦਾ। ਜਦੋਂ ਭਗਤ ਸਾਹਿਬਾਂ ਨੂੰ ਉਹਨਾਂ ਦੇ ਉਸ ਖੂਨੀ ਹਾਥੀ ਦੇ ਅੱਗੇ ਪਾਇਆ ਗਿਆ ਤੇ ਪਿਆਰਿਓ ਉਹ ਮਹਾਵਤ ਜਿਹੜਾ ਨਾ ਉਹਨੂੰ ਮਾਰਦਾ, ਉਹਨੂੰ ਇਸ਼ਾਰਾ ਕਰਦਾ ਇਹਨੂੰ ਮਾਰ। ਹਾਥੀ ਨੇ ਵੇਖ ਲਿਆ ਕਿ ਰੱਬ ਦਾ ਪਿਆਰਾ, ਇਹ ਰੱਬ ਦਾ ਰੂਪ ਭਗਤ ਹੈ, ਇਹਨੂੰ ਮਾਰਾਂਗਾ ਮੈਨੂੰ ਪਾਪ ਲੱਗੇਗਾ। ਤੇ ਹਾਥੀ ਨੇ ਪਿਆਰਿਓ ਮਾਰਨਾ ਨਹੀਂ ਕੀਤਾ, ਝੁੱਕ ਕੇ ਸਲਾਮਾਂ ਕੀਤੀਆਂ। ਉਹ ਜਿਹੜਾ ਜਾਨਵਰ ਜਿਹੜਾ ਪਿਆਰਿਓ ਉਹਨੂੰ ਅਕਲ ਆ ਗਈ, ਉਹਨੂੰ ਸੋਝੀ ਆ ਗਈ, ਉਹਨੇ ਵੇਖ ਲਿਆ ਕਿ ਜੀ ਕਿਆ ਅਪਰਾਧ ਸੰਤ ਹੈ ਕੀ ਨਾ, ਇਹ ਤਾਂ ਮਹਾਂਪੁਰਖ ਹੈ ਭਾਈ, ਇਹਨੂੰ ਮਾਰਾਂਗਾ ਮੈਨੂੰ ਪਾਪ ਲੱਗੇਗਾ। ਲੇਕਿਨ ਬੁਝੀ ਨਹੀਂ ਕਾਜੀ ਅੰਧਿਆਰ ਹੈ, ਜਿਹੜਾ ਧਰਮ ਦੀਆਂ ਗੱਲਾਂ ਕਰਦਾ, ਬਾਤਾਂ ਪਾਉਂਦਾ, ਰੱਬ ਦੀ ਗੱਲ ਕਰਦਾ, ਉਹ ਕਾਜੀ ਅੰਧਿਆਰਾ ਜਿਹੜਾ ਇਹ ਕੁਜ਼ਬ ਦੇ ਵਿੱਚ ਅੰਨਾ ਹੋਇਆ ਹੋਇਆ ਉਹਨੂੰ ਨਜ਼ਰ ਨਹੀਂ ਆਇਆ। ਪ੍ਰਤੱਖ ਪਿਆਰਿਓ ਕਈ ਵਾਰੀ ਕਰਾਮਾਤਾਂ ਇਹ ਚੀਜ਼ਾਂ ਵਰਤਦੀਆਂ, ਲੇਕਿਨ ਭਾਵਨਾ ਚਾਹੀਦੀ ਹੈ ਪਿਆਰਿਓ। ਇਹ ਪਾਤਸ਼ਾਹ ਜੀ ਨੇ ਦੋ ਮਿਲ ਕਾਰਜ ਉਪਜੈ। ਹੁਣ ਮੈਂ ਇੱਕ ਦ੍ਰਿਸ਼ਟਾਂਤ ਦਵਾਂ, ਕਈ ਵਾਰੀ ਆਪਣੀ ਜ਼ਬਾਨ ਜਿਹੜੀ ਨਾ ਪਿਆਰਿਓ, ਤੇ ਇਹ 6 ਰਸਾਂ ਨੂੰ ਆਪਾਂ ਜਦੋਂ ਛਕਦੇ ਹਾਂ ਤੁਰੰਤ ਪਤਾ ਲੱਗ ਜਾਂਦਾ, ਆ ਜੀ ਮਿਰਚ ਵਾਲਾ ਹੈ ਜੀ, ਇਹਦੇ ਵਿੱਚ ਲੂਣ ਜ਼ਿਆਦਾ ਪੈ ਗਿਆ, ਖਟਿਆਈ ਹੈ, ਲੇਕਿਨ ਪਿਆਰਿਓ ਜਦੋਂ ਜ਼ਬਾਨ ਦੇ ਵਿੱਚ ਨੁਕਸ ਪੈ ਜਾਵੇ, ਕਈ ਵਾਰੀ ਹੋ ਜਾਂਦਾ, ਛਾਲੇ ਆ ਜਾਂਦੇ, ਜ਼ਬਾਨ ਦੇ ਵਿੱਚ ਨੁਕਸ ਪੈ ਜਾਂਦਾ, ਤੇ ਉਸ ਵੇਲੇ ਪਿਆਰਿਓ ਜਿੰਨੇ ਮਰਜ਼ੀ ਸਵਾਦਿਸ਼ਟ ਭੋਜਨ ਖਵਾਓ ਉਹਨੂੰ ਰਾਸੀ ਨਹੀਂ ਆਉਂਦਾ। ਆਪਾਂ ਨੂੰ ਲੱਗਦਾ ਕਿ ਨਹੀਂ, ਖਾਣ ਵਾਲੇ ਨੂੰ ਲੱਗੇਗਾ ਜੀ ਰਾਸੀ ਨਹੀਂ ਹੈ, ਦੂਜਾ ਬੋਲੇਗਾ ਨਹੀਂ ਭਾਈ ਰਸ ਹੈ, ਮੈਂ ਛੱਕ ਰਿਹਾ, ਮੈਨੂੰ ਰਸ ਆ ਰਿਹਾ। ਉਹਦੇ ਵਿੱਚ ਪਿਆਰਿਓ ਨੁਕਸ ਉਹਦੇ ਅੰਦਰ ਹੁੰਦਾ। ਹੁਣ ਇਹਨਾਂ ਸਤਿਗੁਰੂ ਮਹਾਰਾਜ ਨੂੰ

0: ਲੜਕਾ ਜਿਹੜਾ ਉਹਦਾ ਵਿਆਹ ਜਿਹੜਾ ਇੱਕ ਸਿੱਖ ਬੱਚੀ ਦੇ ਨਾਲ ਸਿੱਖ ਪਰਿਵਾਰ ਦੇ ਵਿੱਚ ਉਹਦਾ ਵਿਆਹ ਕਾਰਜ ਹੋਇਆ ਸੀ। ਜਦੋਂ ਇਹਦੀ ਨੂੰਹ ਰਾਣੀ ਨੂੰ ਪਤਾ ਚੱਲਿਆ ਕਿ ਮੇਰਾ ਜਿਹੜਾ ਹੈ ਸਹੁਰਾ ਜਿਹੜਾ ਹੈ ਇਹ ਸਤਿਗੁਰੂ ਮਹਾਰਾਜ ਜੀ ਨੂੰ ਬਹੁਤ ਜ਼ਿਆਦਾ ਦੁੱਖ ਦੇ ਰਿਹਾ ਤੇ ਉਹ ਮਨ ਵਿੱਚ ਵਿਚਾਰ ਕਰਦੀ ਕਿ ਮੇਰਾ ਪੇਕਾ ਪਰਿਵਾਰ ਜਿਹੜਾ ਸਤਿਗੁਰੂ ਮਹਾਰਾਜ ਜੀ ਦੀ ਪੂਜਾ ਕਰਦਾ ਜਿਨ੍ਹਾਂ ਦਾ ਮੇਰਾ ਪੇਕਾ ਪਰਿਵਾਰ ਜਿਨ੍ਹਾਂ ਦੀ ਸੇਵਾ ਕਰਦਾ ਅਸੀਂ ਬਚਪਨ ਤੋਂ ਹੀ ਬਾਹਰ ਕੋਈ ਵੀ ਗੱਲ ਹੋ ਜਾਵੇ ਗੁਰੂ ਘਰ ਦੇ ਵਿੱਚ ਜਾ ਕਰਕੇ ਅਰਦਾਸਾਂ ਬੇਨਤੀਆਂ ਕਰਾਉਂਦੇ
1: ਹਾਂ
0: ਸਦਾ ਹੀ ਮੇਰਾ ਪਰਿਵਾਰ ਮੇਰਾ ਪੇਕਾ ਪਰਿਵਾਰ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾ ਹੀ ਹੋਰ ਸਦਾ ਗੁਰੂ ਦਾ ਅਸੀਂ ਸਿਮਰਨ ਕਰਨ ਵਾਲੇ ਹਾਂ ਇਹੋ ਜੇ ਸਤਿਗੁਰੂ ਮਹਾਰਾਜ ਜਿਨ੍ਹਾਂ ਦੀ ਮੈਂ ਮਨੌਤ ਕਰਦੀ ਹਾਂ ਪੂਜਾ ਕਰਦੀ ਹਾਂ ਉਹ ਸਤਿਗੁਰੂ ਮਹਾਰਾਜ ਨੂੰ ਮੇਰਾ ਸਹੁਰਾ ਜਿਹੜਾ ਪਾਪੀ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਦੁੱਖ ਦੇ ਰਿਹਾ ਉਹ ਬੱਚਾ ਜਿਹੜਾ ਉਹ ਬੀਬਾ ਆਪਣੇ ਮਨ ਵਿੱਚ ਵਿਚਾਰ ਕਰਦੀ ਕਿ ਮਨਾ ਕਿਹੜਾ ਮੇਰੇ ਤੋਂ ਵੱਡਾ ਪਾਪ ਹੋ ਗਿਆ ਜੋ ਇਸ ਪਾਪੀਆਂ ਦੇ ਘਰ ਦੇ ਵਿੱਚ ਮੇਰਾ ਰਿਸ਼ਤਾ ਹੋਇਆ ਇਹਨੂੰ ਜਦੋਂ ਪਤਾ ਚੱਲਿਆ ਕਈ ਦਿਨ ਬਤੀਤ ਹੋਏ ਸਤਿਗੁਰੂ ਮਹਾਰਾਜ ਜੀ ਨੇ ਪ੍ਰਸ਼ਾਦਾ ਪਾਣੀ ਨਹੀਂ ਛਕਣਾ ਕੀਤਾ
1: ਭੋਜਨ ਨਿੰਦਰਾ
0: ਪ੍ਰਸ਼ਾਦਾ ਵੀ ਨਹੀਂ ਛਕਿਆ ਮਹਾਰਾਜ ਨੂੰ ਸੌਣ ਵੀ ਨਹੀਂ ਦਿੰਦਾ
1: ਜੀਵਨ ਇਸ ਘਰ
0: ਤੇ ਉਹ ਬੀਬਾ ਮਨ ਵਿੱਚ ਵਿਚਾਰ ਕਰਦੀ ਹੈ ਕਿ ਭਾਈ ਮੇਰਾ ਤਾਂ ਜੀਵਨ ਤ੍ਰਿਗਾਕਾਰ ਹੈ
1: ਦੁੱਖ ਸੁਣ ਥਿਰ ਭੈ ਹੇਰੋ
0: ਤੇ ਕਹਿੰਦੀ ਕਿ ਮਨ ਵਿੱਚ ਵਿਚਾਰ ਕਰਦੀ ਹੈ ਕਿ ਮੇਰੇ ਸਾਹਮਣੇ ਮੇਰਾ ਸੱਚਾ ਪਾਤਸ਼ਾਹ ਮੇਰਾ ਸਤਿਗੁਰੂ ਉਹਨੂੰ ਦੁੱਖ ਪ੍ਰਾਪਤ ਹੋ ਰਿਹਾ ਮੈਂ ਇਹ ਵੇਖ ਕਰਕੇ ਇਹਨੂੰ ਅਣਡਿੱਠ ਕਰੀ ਜਾਵਾਂ ਇਹਦਾ ਪਾਪ ਤਾਂ ਮੈਨੂੰ ਵੀ ਲੱਗੇਗਾ
1: ਮਿਠਾਈ
0: ਪਿਆਰਿਓ ਉਸ ਬੱਚੇ ਦੇ ਮਨ ਦੇ ਵਿੱਚ ਰਿਹਾ ਨਹੀਂ ਗਿਆ ਉਹਨੇ ਤੁਰੰਤ ਪਿਆਰਿਓ ਜਾ ਕਰਕੇ ਮਿਠਿਆਈ ਮਿਸ਼ਟਾਨ ਜਿਹੜਾ ਪਾਣੀ ਦੇ ਵਿੱਚ ਘੋਲਣਾ ਕੀਤਾ
1: ਭੋਜਨ ਲੈ ਗਮਨੀ
0: ਤੇ ਕੁਛ ਭੋਜਨ ਜਿਹੜਾ ਘਰ ਦੇ ਵਿੱਚੋਂ ਪਿਆਰਿਓ ਲੈ ਕਰਕੇ ਚੋਰੀ ਛੁਪੇ ਜਾ ਕਰਕੇ ਜਿੱਥੇ ਸਤਿਗੁਰੂ ਮਹਾਰਾਜ ਜਿੱਥੇ ਮਹਾਰਾਜ ਨੂੰ ਕੈਦ ਵਿੱਚ ਪਾਇਆ ਗਿਆ ਉੱਥੇ ਪਹੁੰਚ ਗਈ
1: ਹੈ
0: ਹੁਣ ਪਿਆਰਿਓ ਉੱਥੇ ਜਦੋਂ ਜਾ ਕਰਕੇ ਤਗਦੀ ਕੇ ਸਿਪਾਹੀਆਂ ਦਾ ਪਹਿਰਾ ਲੱਗਿਆ ਹੋਇਆ ਜੇ ਮੈਂ ਗਈ ਤਾਂ ਇਹਨੇ ਮੇਰੇ ਸਸਰੇ ਨੂੰ ਦੱਸ ਦੇਣਾ ਮੈਨੂੰ ਸਜ਼ਾ ਮਿਲੇਗੀ ਇਹਨੇ ਕੀ ਕੀਤਾ ਜੁਗਤੀ ਵਰਤਾਈ ਉਹਦੇ ਵਿੱਚੋਂ ਇੱਕ ਸਿਪਾਹੀ ਨੂੰ ਆਪਣੇ ਕੋਲ ਬੁਲਾਉਂਦੀ ਹੈ ਤੁਰੰਤ ਇੱਕ ਆਪਣੇ ਗੱਲ ਦਾ ਜੇਵਰ ਕੱਢ ਕੇ ਉਹਨੂੰ ਦੇ ਦਿੱਤਾ
1: ਗੁਪਤ
0: ਕਹਿੰਦੀ ਕਿ ਭਾਈ ਆ ਜਿਹੜਾ ਸੋਨਾ ਆ ਜਿਹੜਾ ਜੇਵਰ ਜਿਹੜਾ ਇਹ ਤੂੰ ਆਪਣੇ ਕੋਲ ਰੱਖ ਲੈ ਮੈਂ ਕਹਿੰਦੀ ਹਾਂ ਕਿ ਮੈਨੂੰ ਮਹਾਰਾਜ ਨੂੰ ਮਿਲਣ ਦਿੱਤਾ ਜਾਵੇ ਤੂੰ ਕਿਹਨੂੰ ਵੀ ਨਾ ਬੋਲ ਇੱਕ ਵਾਰੀ ਮੈਂ ਸਤਿਗੁਰੂ ਮਹਾਰਾਜ ਨੂੰ ਮਿਲਣਾ ਚਾਹੁੰਦੀ
1: ਹਾਂ ਉਹ
0: ਬੰਦਾ ਪਿਆਰਿਓ ਲੋਭ ਲੱਗ ਗਿਆ ਲਾਲਚ ਵਿੱਚ ਪੈ ਗਿਆ ਕਹਿਣ ਲੱਗਾ ਠੀਕ ਹੈ ਤੁਰੰਤ ਜਾ ਤੇ ਛੇਤੀ ਆ ਜਾ
1: ਤੁਰੰਤ ਆਪ ਬਚ ਕਹੇ
0: ਤੁਰੰਤ ਜਾ ਕਰਕੇ ਆਉਣਾ ਕਰ ਤੇ ਜੋ ਵੀ ਬਚਨ ਕਰਨਾ ਛੇਤੀ ਕਰ ਲੈ ਗੁਰੂ ਪਾਤਸ਼ਾਹ ਜੀ ਦੇ ਨਾਲ
1: ਲਖਣਾ ਜਿਸ ਤੇ
0: ਉਹ ਸਿਪਾਹੀ ਵੀ ਬੋਲਦਾ ਕਿ ਤੇਰਾ ਸਹੁਰਾ ਬਹੁਤ ਵੱਡਾ ਪਾਪੀ ਆ ਚੰਦੂ ਜੇ ਉਹਨੂੰ ਪਤਾ ਚੱਲ
1: ਗਿਆ ਤੇ
0: ਉਹ ਗੁੱਸੇ ਵਿੱਚ ਆ ਕਰਕੇ ਤੈਨੂੰ ਵੀ ਸਜ਼ਾ ਦੇਵੇਗਾ ਤੇ ਮੈਨੂੰ ਵੀ ਸਜ਼ਾ ਦੇਵੇਗਾ
1: ਗੁਰੂ ਢਿੱਗ ਦੇ ਖਤਰੋ
0: ਉਸ ਵੇਲੇ ਉਹ ਬੱਚੀ ਜਿਹੜੀ ਪਿਆਰੀ ਉਹ ਜਾ ਕਰਕੇ ਮਹਾਰਾਜ ਜੀ ਦੇ ਕੋਲ ਜਾ ਕਰਕੇ ਬਿਲਖ ਬਿਲਖ ਕਰਕੇ ਉਹਨੇ ਰੋਣਾ ਕੀਤਾ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਨੀ ਕੀਤੀ ਅਸ਼ਰੂਆਂ ਦੇ ਨਾਲ ਮਹਾਰਾਜ ਜੀ ਦੇ ਚਰਨ ਭਿਉਂ ਦਿੱਤੇ
1: ਸਤਿਗੁਰੂ ਜੀ ਪੀਜਹਿ ਪਾਨੀ
0: ਮਹਾਰਾਜ ਨੂੰ ਬੇਨਤੀ ਕਰਦੀ ਹੈ ਕਿ ਸਤਿਗੁਰੂ ਮਹਾਰਾਜ ਆ ਮੈਂ ਠੰਡਾ ਜਲ ਮਿਸ਼ਟਾਨ ਵਾਲਾ ਸ਼ਰਬਤ ਮੈਂ ਲੈ ਕੇ ਆਈ ਹਾਂ
1: ਹੁਣ
0: ਆ ਛਕੋ ਮਹਾਰਾਜ ਆ ਭੋਜਨ ਆਪ ਜੀ ਖਾਉਣਾ ਕਰੋ
1: ਤੇ
0: ਉਹਨੇ ਆਪਣਾ ਪਰਚੈ ਦਿੱਤਾ ਮਹਾਰਾਜ ਇਹ ਪਾਪੀ ਜਿਹੜਾ ਚੰਦੂ ਇਹਦੀ ਨੂੰਹ ਰਾਣੀ ਹਾਂ ਮੈਂ ਇਹਦੇ ਘਰ ਦੇ ਵਿੱਚ ਮੇਰਾ ਵਿਆਹ ਹੋਇਆ
1: ਯੋਗਤਾ ਐਸੇ
0: ਇਹੋ ਜੀ ਯੋਗਤਾ ਤਾਂ ਨਹੀਂ ਹੋਣੀ ਚਾਹੀਦੀ ਸੀ
1: ਪਾਪ ਕੋ ਆਗੇ
0: ਲੱਗਦਾ ਕਿ ਮੈਂ ਕੋਈ ਪੂਰਵਲੇ ਜਨਮ ਦੇ ਵਿੱਚ ਪਾਪ ਕਰਨਾ ਕੀਤਾ ਜਿਸ ਕਰਕੇ ਇਹੋ ਜਿਹੇ ਪਾਪੀਆਂ ਦਾ ਸਹੁਰਾ ਪਰਿਵਾਰ ਮੈਨੂੰ ਪ੍ਰਾਪਤ ਹੋਇਆ
1: ਇਤਨੇ ਸਦਨ
0: ਜਿਸ ਕਰਕੇ ਇਸ ਘਰ ਦੇ ਵਿੱਚ ਮੇਰਾ ਵਾਸਾ ਹੋ ਰਿਹਾ
1: ਸਿੱਖੀ ਸੁਤਾ ਪਛਾਣ ਹੋ
0: ਤੇ ਨਾਲ ਇਹ ਆਪਣਾ ਪਰਚਾ ਦਿੰਦੀ ਕਹਿਣ ਦੀ ਕਿ ਸਤਿਗੁਰੂ ਮਹਾਰਾਜ ਮੇਰਾ ਪੇਕਾ ਪਰਿਵਾਰ ਗੁਰਸਿੱਖਾਂ ਵਾਲਾ ਹੈ ਮੁੜ ਕਦੀ ਵੀ ਅਸੀਂ ਸਿੱਖ ਹਾਂ ਗੁਰਬਾਣੀ ਪੜ੍ਹਦੇ

0: ਆ ਗੁਰੂ ਸਾਹਿਬ ਜੀ ਨੂੰ ਅਸੀਂ ਧੰਨ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਾਂ। ਕਿਰਪਾ ਕਰੋ ਮਹਾਰਾਜ ਇਹਦੀ ਨੂੰ ਰਾਣੀ ਵੇਖ ਕਰਕੇ ਆਪ ਜੀ ਮੇਰੇ ਨਾਲ ਇਹ ਨਾ ਕਰੋ, ਆਪਣੀ ਬੱਚੀ ਇਹ ਸਿੱਖਣੀ ਜਾਣ ਕਰਕੇ ਮਹਾਰਾਜ ਮੈਂ ਜੋ ਭੋਜਨ ਲਿਆਈ ਹਾਂ ਉਹਨੂੰ ਅੰਗੀਕਾਰ ਕਰਨਾ ਕਰੋ।
1: ਸਤਿਗੁਰ ਸ੍ਰੀ ਮੁਖ ਤੇ
0: ਵੇਖ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਵਚਨ ਕਰਨਾ ਕੀਤਾ
1: ਤੇ
0: ਪਾਤਸ਼ਾਹ ਜੀ ਨੇ ਕਿਹਾ ਕਿ ਬੇਟਾ ਸ਼ਾਬਾਸ਼, ਤੇਰੀ ਭਾਵਨਾ ਦੇ ਉੱਤੇ ਅਸੀਂ ਕੁਰਬਾਨ ਜਾਂਦੇ
1: ਹਾਂ।
0: ਪਾਤਸ਼ਾਹ ਜੀ ਨੇ ਕਿਹਾ ਜੇ ਤੂੰ ਆਪਣਾ ਕਲਿਆਣ ਆਪਣਾ ਉਧਾਰ ਕਰਨਾ ਚਾਹੁੰਦੀ,
1: ਪਾਤਸ਼ਾਹ
0: ਜੀ ਨੇ ਕਿਹਾ ਦੇਖ ਜੇ ਤੂੰ ਕਹਿੰਦੀ ਨਾ ਤੂੰ ਇਸ ਘਰ ਦੇ ਲਾਇਕ ਨਹੀਂ ਆਏ ਤੇ ਅਸੀਂ ਤਾਂ ਭਾਣਾ ਵਰਤਾਉਣਾ, ਦੇਖ ਬੇਟਾ ਤੇਰੇ ਮਨ ਵਿੱਚ ਵੀ ਆਇਆ ਤੂੰ ਵੀ ਆਪਣੇ ਸਰੀਰ ਦਾ ਤਿਆਗ ਕਰਨਾ ਕਰ।
1: ਚੰਦੂ
0: ਆ ਚੰਦੂ ਪਾਪੀ ਦਾ ਇਸ ਪਾਪੀ ਦੀ ਜੜਾਂ ਅਸਾਂ ਨੇ ਪੱਟ ਦੇਣੀ ਹੈ। ਜਦੋਂ ਇਹ ਪਾਪੀ ਮਰੇਗਾ ਨਾ ਇਹਦਾ ਸਾਰਾ ਪਰਿਵਾਰ ਦੋਸਖਾਂ ਦੀ ਅੱਖ ਦੇ ਵਿੱਚ ਸੜੇਗਾ।
1: ਮਾਰੋ ਪਲਟਾ ਲੈ ਕੇ
0: ਹੁਣ ਇੱਥੇ ਸਾਡਾ ਪਲਟਾ ਲੈ ਕਰਕੇ
1: ਮੌਤ ਮਹਾ ਦੁੱਖ
0: ਸਾਡੇ ਫਰਜ਼ੰਦ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਮੌਤ ਦਾ ਜ਼ਰੂਰ ਬਦਲਾ ਲੈਣਗੇ।
1: ਸਦਨ ਇਸ ਹੋਏ ਖਰਾਬ,
0: ਹੁਣ ਇਸ ਦਾ ਸਾਰਾ ਪਰਿਵਾਰ ਖਰਾਬ ਹੋ ਜਾਵੇਗਾ।
1: ਨਾ ਕਿਮ ਇਮ ਬਨਹਿ ਸਿਤਾਬ,
0: ਇਹ ਜ਼ਿਆਦਾ ਸਮਾਂ ਨਹੀਂ ਰਹਿ ਸਕਦਾ, ਇਹਨੂੰ ਪਾਪਾਂ ਦਾ ਫਲ ਜ਼ਰੂਰ ਭੋਗਣਾ ਪਵੇਗਾ।
1: ਫਲ ਕੁਟੰਬ ਅਲੰਬ ਬਿਹੀਨੇ,
0: ਹੁਣ ਇਹਦਾ ਸਾਰਾ ਪਰਿਵਾਰ ਆਸਰੇ ਤੋਂ ਰਹਿਤ ਹੋ ਜਾਵੇਗਾ।
1: ਮੋਦਤ ਮਰੇ ਮਹਾ ਦੁੱਖ ਲੀਨੇ,
0: ਇਹਨਾਂ ਦੇ ਬੰਦੇ ਜਿਹੜੇ ਹਨ ਦੁੱਖ ਦੇ ਵਿੱਚ ਤੜਫ ਤੜਫ ਕਰਕੇ ਇਹਨਾਂ ਨੂੰ ਮੌਤ ਪ੍ਰਾਪਤ ਹੋਵੇਗੀ।
1: ਗੋਪ ਬਤਾਵੋ ਕਾਹੇ,
0: ਮਹਾਰਾਜ ਨੇ ਕਿਹਾ ਬੇਟਾ ਤੂੰ ਇਹ ਬਚਨ ਨੂੰ ਗੁਪਤ ਕਰਕੇ ਰੱਖਣਾ ਕਰ।
1: ਇਹਨੂੰ ਸੰਗ ਸਹਿ ਨਾ ਹੈ ਨਾ,
0: ਹੁਣ ਜੇ ਤੂੰ ਆਪਣਾ ਭਲਾ ਚਾਹੁੰਦੀ ਆ ਇਹਨਾਂ ਦੇ ਨਾਲ ਇਹ ਸੰਕਟ ਨੂੰ

0: ਵਾਪਸ ਚੱਲ ਜਾ। ਸਾਧ ਸੰਗਤ ਜੀ, ਇੱਥੇ ਮੈਂ ਬੇਨਤੀ ਕਰਾਂ, ਕਈ ਵਾਰੀ ਨਾ ਆਪਾਂ ਦੇਖੋ ਹੁਣ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਆ ਰਿਹਾ ਹੈ, ਸਿੱਖਾਂ ਦੀ ਭਾਵਨਾ ਹੈ ਪਿਆਰਿਓ। ਕਈ ਗੁਰੂ ਕਹਿ ਪਿਆਰੇ ਛਬੀਲਾ ਲਾਉਂਦੇ ਹਨ, ਲੰਗਰ ਚਲਾਉਂਦੇ ਹਨ, ਤੇ ਕਈ ਉਹਨਾਂ ਨੂੰ ਕਈਆਂ ਨੂੰ ਪਤਾ ਨਹੀਂ ਹੁੰਦਾ, ਤੇ ਕਈ ਇਹ ਵੀ ਕਹਿੰਦੇ ਕਿ ਦੇਖੋ ਉਹਦੀ ਨੂਰਾਣੀ ਉਹ ਬੱਚੀ ਜਿਹੜੀ ਹੈ ਉਹਨੇ ਜਾ ਕਰਕੇ ਜਲ ਛਕਾਇਆ, ਤਾਂ ਅਸੀਂ ਇਹ ਸੰਗਤਾਂ ਨੂੰ ਜਲ ਛਕਾਉਂਦੇ ਹਾਂ। ਨਹੀਂ ਪਿਆਰਿਓ, ਸਤਿਗੁਰੂ ਮਹਾਰਾਜ ਜੀ ਦੇ ਕੋਲ ਉਹ ਬੱਚੀ ਲੈ ਕਰਕੇ ਗਈ, ਲੇਕਿਨ ਗੁਰੂ ਮਹਾਰਾਜ ਜੀ ਨੇ ਨਹੀਂ ਛਕਣਾ ਕੀਤਾ। ਹੁਣ ਕਈ ਲੋਕ ਪਿਆਰਿਓ ਦੇਖੋ, ਅੱਜ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਉਹ ਇਹ ਕਹਿੰਦੇ ਕਿ ਜੀ ਕੀ ਫਾਇਦਾ, ਕਿਉਂ ਜਲ ਛਕਾਉਂਦੇ ਹੋ, ਕਿਉਂ ਲੰਗਰ ਲਾਉਂਦੇ ਹੋ। ਨਹੀਂ ਪਿਆਰਿਓ, ਇੰਜ ਉਹਨਾਂ ਨੂੰ ਵੀ ਨਹੀਂ ਰੋਕਣਾ ਚਾਹੀਦਾ, ਆਪਣੀ ਆਪਣੀ ਸ਼ਰਧਾ ਹੈ। ਉਹ ਇਹੀ ਆਪਾਂ ਮਿੱਠਾ ਜਲ ਛਕਾਉਂਦੇ ਹਾਂ ਤੇ ਕਾਹਦੇ ਲਈ, ਕਿਉਂਕਿ ਇੱਕ ਇਹਦੇ ਵਿੱਚ ਬਹੁਤ ਵੱਡਾ ਰਹੱਸ ਛੁਪਿਆ ਹੋਇਆ। ਇੰਨਾ ਦੁੱਖ ਆਇਆ, ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਮਿੱਠਾ ਕਰਕੇ ਮੰਨਣਾ ਕੀਤਾ। ਇਹ ਭਾਵਨਾ ਸਾਡੇ ਅੰਦਰ ਵੀ ਹੋਵੇ ਕਿ ਜੀ ਜੋ ਮਰਜ਼ੀ ਦੁੱਖ ਆਵੇ ਉਹਨੂੰ ਆਪਾਂ ਨੇ ਮਿੱਠਾ ਕਰਕੇ ਮੰਨਣਾ ਹੈ। ਗੁਰੂ ਮਹਾਰਾਜ ਨੂੰ ਪਿਆਰਿਓ, ਉਹਨਾਂ ਨੇ ਉਸ ਜ਼ਾਲਮ ਨੇ ਪਾਪੀਆਂ ਨੇ ਪ੍ਰਸ਼ਾਦੇ ਪਾਣੀ ਤੋਂ ਰੋਕਿਆ। ਸੱਚ ਜਾਣੋ, ਅੱਜ ਜਿੱਥੇ ਵੀ ਨਾਨਕ ਨਾਮ ਲੇਵਾ ਗੁਰੂ ਕੀ ਸੰਗਤ ਵਸਦੀ ਹੈ, ਇਹਨਾਂ ਦਿਨਾਂ ਦੇ ਵਿੱਚ ਮਹਾਰਾਜ ਜੀ ਦੀ ਯਾਦ ਦੇ ਵਿੱਚ ਉਹ ਛਬੀਲਾ ਲਾਉਂਦੇ, ਕੋਈ ਛੋਲੇ ਪੂਰੀ ਦਾ ਲੰਗਰ, ਕੋਈ ਕਿਸੇ ਪਦਾਰਥ ਦਾ ਲੰਗਰ ਛਕਾਉਂਦੇ। ਇਹੀ ਭਾਵਨਾ ਹੁੰਦੀ ਹੈ ਕਿ ਜ਼ਾਲਮਤ ਤੁਸਾਂ ਨੇ ਇਹਨਾਂ ਨੂੰ ਪ੍ਰਸ਼ਾਦਾ ਨਹੀਂ ਛਕਾਇਆ, ਉਹਨਾਂ ਦੀ ਯਾਦ ਦੇ ਵਿੱਚ ਅਸੀਂ ਸਾਰੀ ਦੁਨੀਆਂ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ ਹੈ। ਨਾਲ ਪਿਆਰਿਓ, ਇਹ ਗਰਮੀਆਂ ਦੀ ਰੁੱਤ ਹੁੰਦੀ ਹੈ, ਗਰਮੀਆਂ ਦੇ ਰੁੱਤ ਦੇ ਵਿੱਚ ਤ੍ਰੇਹ ਬਹੁਤ ਜ਼ਿਆਦਾ ਲੱਗਦੀ, ਪਿਆਸ ਬਹੁਤ ਲੱਗਦੀ, ਤੇ ਦੂਜੀ ਗੱਲ ਪਿਆਰਿਓ, ਸਰੀਰ ਦੇ ਅੰਦਰੋਂ ਜਦੋਂ ਮੁੜਕਾ ਨਿਕਲ ਜਾਵੇ ਤੇ ਫਿਰ ਕੀ ਹੁੰਦਾ ਪਿਆਰਿਓ, ਕਈ ਚੀਜ਼ਾਂ ਤੱਤ ਘੱਟ ਜਾਂਦੇ ਹਨ। ਆਪਾਂ ਵੇਖਦੇ ਹਾਂ ਅੱਜ ਵੀ ਸਰਕਾਰਾਂ ਕਹਿੰਦੀਆਂ ਨਾ, ਐਡਵਾਈਜ਼ਰੀ ਜਾਰੀ ਕਰਦੇ ਹਨ ਕਿ ਜਦੋਂ ਲੂਆਂ ਲੱਗਦੀਆਂ, ਗਰਮੀ ਵੱਧ ਜਾਂਦੀ ਆ, ਉਹ ਕਹਿੰਦੇ ਕਿ ਜੀ ਆ ORS ਹੋ ਗਿਆ, ਔਰ ਕਈ ਤਰ੍ਹਾਂ ਦੇ ਪੇ ਜਲ ਜਿਹੜੇ ਤੁਸੀਂ ਛਕਣਾ ਕਰੋ, ਤੁਹਾਡੇ ਸਰੀਰ ਦੇ ਅੰਦਰ ਤਾਕਤ ਬਣ ਜਾਵੇਗੀ। ਉਹਨਾਂ ਜ਼ਮਾਨਿਆਂ ਦੇ ਵਿੱਚ ਇਸ ਤਰ੍ਹਾਂ ਨਹੀਂ ਸੀ ਪਿਆਰਿਓ, ਤੇ ਉਸ ਜ਼ਮਾਨੇ ਦੇ ਵਿੱਚ ਕੀ ਕੀਤਾ ਜਾਂਦਾ, ਤੇ ਸੰਗਤਾਂ ਨੂੰ ਸਤਿਗੁਰੂ ਮਹਾਰਾਜ ਜੀ ਦੀ ਮਿੱਠੀ ਯਾਦ ਦੇ ਵਿੱਚ ਸ਼ਰਬਤ ਬਣਾ ਕਰਕੇ, ਗੁੜ ਦਾ ਸ਼ਰਬਤ, ਨਿੰਬੂ ਪਾਣੀ, ਔਰ ਕਈ ਤਰ੍ਹਾਂ ਦੇ ਇਹ ਪਿਆਰਿਓ ਆ ਪੇ ਪਦਾਰਥ ਵੀ ਉਹੀ ਕੰਮ ਕਰਦੇ ਜਿਹੜੇ ਅੱਜ ਦੇ ਗਲੂਕੋਸ ORS ਜਿਹੜੇ ਕਰਦੇ ਹਨ। ਇੱਕ ਤਾਂ ਦੇਖੋ ਉਹਨਾਂ ਦੀ ਸੇਵਾ ਵੀ ਹੁੰਦੀ, ਮਹਾਰਾਜ ਜੀ ਦੀ ਯਾਦ ਵੀ ਮਨਾਈ ਜਾਂਦੀ ਹੈ, ਦੂਜੇ ਪਿਆਰਿਓ ਕਈਆਂ ਨੂੰ ਥਕੇਵਾਂ ਚੜ ਜਾਂਦਾ, ਗਰਮੀ ਦੀ ਰੁੱਤ ਥੋੜਾ ਕੁ ਪਿਆਰਿਓ ਆਪਾਂ ਬਾਹਰ ਅੰਦਰ ਜਾਂਦੇ ਹਾਂ ਚੱਕਰ ਆ ਜਾਂਦੇ ਹਾਂ, ਲੇਕਿਨ ਉਹਨੂੰ ਪਿਆਰਿਓ ਵਧੀਆ ਮਿੱਠਾ ਠੰਡਾ ਜਲ ਜਿਹੜਾ ਹੈ ਇਹ ਇਸ ਤਰ੍ਹਾਂ ਦੇ ਪਦਾਰਥ ਛਕਾਓ ਤੇ ਉਹ ਇੱਕਦਮ ਤਿਆਰ ਪਰ ਤਿਆਰ ਹੋ ਜਾਂਦਾ। ਇਹ ਸਿੱਖਾਂ ਦੀ ਭਾਵਨਾ ਹੈ ਪਿਆਰਿਓ। ਠੀਕ ਹੈ, ਸੇਵਾ ਕਰਨੀ, ਜ਼ਬਰਦਸਤੀ ਵੀ ਨਹੀਂ ਕਰਨਾ ਕਿ ਛੱਕ ਕੇ ਹੀ ਜਾਣਾ, ਲੇਕਿਨ ਕਈ ਇਹ ਵੀ ਕਹਿੰਦੇ ਜੀ ਕੀ ਫਾਇਦਾ ਜੀ ਇਹ ਲੰਗਰ ਲਾਉਣ ਦਾ, ਇਹਨਾਂ ਨੂੰ ਛਕਾਉਣ ਦਾ। ਨਹੀਂ ਪਿਆਰਿਓ, ਆਪਣੀ ਆਪਣੀ ਭਾਵਨਾ, ਕਿਸੇ ਦੀ ਭਾਵਨਾ ਦੇ ਉੱਤੇ ਸੱਟ ਨਹੀਂ ਮਾਰਨਾ ਚਾਹੀਦਾ। ਉਹ ਵੀ ਵਿਚਾਰੇ ਜਿਹੜੀਆਂ ਛਬੀਲਾਂ ਲਾਉਂਦੇ ਹਨ, ਜਿਹੜੇ ਲੰਗਰ ਲਾਉਂਦੇ ਹਨ, ਮਹਾਰਾਜ ਜੀ ਦੀ ਯਾਦ ਵਿੱਚ ਹੀ ਲਾ ਰਹੇ, ਉਹਨਾਂ ਨੂੰ ਵੀ ਮਰਿਆਦਾ ਦਾਇਰੇ ਦੇ ਵਿੱਚ ਰਹਿਣਾ ਚਾਹੀਦਾ। ਕਈ ਵਾਰੀ ਇਹ ਵੀ ਅਸੀਂ ਵੇਖਦੇ ਹਾਂ ਪਿਆਰਿਓ, ਕਈ ਜਿਹੜੇ ਨਾ ਸੇਵਾ ਥੋੜੀ, ਮੰਗਣ ਬਹੁਤਾ, ਸੇਵਾ ਥੋੜੀ ਕਰਦੇ ਤੇ ਮਹਾਰਾਜ ਜੀ ਦੇ ਜਿੱਥੇ ਦਿਹਾੜੇ ਮਨਾਉਂਦੇ। ਇਹ ਵੀ ਕਈ ਵਾਰੀ ਵੇਖੀਦਾ ਕਿ ਮਹਾਰਾਜ ਜੀ ਦੀ ਫਲੈਕਸ ਬੋਰਡ ਅੱਜ ਬੜੇ ਸਸਤੇ ਹੋ ਗਏ, ਲੋਕੀ ਵੱਡੇ ਵੱਡੇ ਫਲੈਕਸ ਬੋਰਡ ਲਾਉਂਦੇ ਹਨ, ਤੇ ਗੁਰੂ ਮਹਾਰਾਜ ਜੀ ਦੀ ਤਸਵੀਰ ਛੋਟੀ ਤੇ ਬਿਲਕੁਲ ਪਿਆਰਿਓ ਨਿਮਿਤ ਮਾਤਰ ਲਿਖਦੇ, ਆਪਣੀਆਂ ਤਸਵੀਰਾਂ ਵੱਡੀਆਂ ਵੱਡੀਆਂ ਕਰਕੇ ਲਾਉਂਦੇ, ਮਹਾਰਾਜ ਜੀ ਦਾ ਨਾਮ ਤੇ ਆਪਣਾ ਪ੍ਰਚਾਰ ਕਰਾਉਂਦੇ। ਇਹ ਪਿਆਰਿਓ ਪਾਪ ਹੈ, ਇਹ ਨਹੀਂ ਕਰਨਾ ਚਾਹੀਦਾ। ਜੇ ਆਪਾਂ ਮਹਾਰਾਜ ਨੂੰ ਸਮਰਪਿਤ ਹੋ ਕਰਕੇ ਲੰਗਰ ਲਾ ਰਹੇ ਹਾਂ, ਸੰਗਤਾਂ ਨੂੰ ਛਕਾ ਰਹੇ ਹਾਂ, ਉਹ ਗੁਰੂ ਘਰ ਆਪਣੀ ਐਡਵਰਟਾਈਜ਼ਮੈਂਟ ਜਿਹੜੀ ਹੈ ਉਹ ਨਹੀਂ ਕਰਨੀ ਚਾਹੀਦੀ ਹੈ। ਇਹ ਤੋਂ ਵੀ ਸਾਨੂੰ ਸੁਚੇਤ ਰਹਿਣਾ ਚਾਹੀਦਾ।
1: ਸਤਿਗੁਰ ਤੇ ਸਗਰੀ ਬਾਤ,
0: ਹੁਣ ਇਹ ਸਤਿਗੁਰੂ ਮਹਾਰਾਜ ਜੀ ਤੋਂ ਸੁਣ ਕਰਕੇ
1: ਪ੍ਰਾਨ ਕੋ ਕਹਾ,
0: ਤੇ ਮਹਾਰਾਜ ਜੀ ਦਾ ਬਚਨ ਸੁਣ ਕੇ ਬੱਚਾ ਨੇ ਵੀ ਵਿਚਾਰ ਕਰ ਲਈ ਕਿ ਚੰਗਾ ਹੋਵੇਗਾ ਭਾਈ, ਇੰਜ ਮੇਰੇ ਪ੍ਰਾਣਾ ਦਾ ਅੰਤ ਹੋਵੇਗਾ।
1: ਆਪਣੇ ਸੰਗ ਮਿਲਾ,
0: ਉਹ ਉਹਦੀ ਨੂੰਹ ਬੋਲਦੀ, ਸਤਿਗੁਰੂ ਮਹਾਰਾਜ ਅਵਸ਼ ਮੈਂ ਇਹਦੇ ਘਰ ਦੇ ਵਿੱਚ ਨਹੀਂ ਰਹਿਣਾ, ਤਨ ਦਾ ਤਿਆਗ ਕਰ ਦੇਣਾ, ਲੇਕਿਨ ਆਪ ਜੀ ਮੈਨੂੰ ਆਪਣੇ ਚਰਨਾਂ ਦੇ ਨਾਲ ਮਿਲਾ ਲਿਓ।
1: ਕਿਰਪਾਲੇ ਸੰਗ ਸਿਧਾਵੋ,
0: ਕਿਰਪਾ ਕਰੋ ਮਹਾਰਾਜ ਮੈਨੂੰ ਵੀ ਆਪਣੇ ਨਾਲ ਲੈ ਕਰਕੇ ਸੱਚਖੰਡ ਚਲੋ।
1: ਕਾਰਨ ਗੁਰ ਕੁਛ
0: ਸਤਿਗੁਰੂ ਮਹਾਰਾਜ ਜੀ ਨੇ ਉਹਦੇ ਘਰ ਦਾ ਪਿਆਰਿਓ ਰੰਚਕ ਮਾਤਰ ਪਾਣੀ ਅਨ ਅੰਗੀਕਾਰ ਨਹੀਂ ਕੀਤਾ।
1: ਮਰਬੋ ਨਿਜ
0: ਉਹ ਬੀਬਾ ਜਿਹੜੀ ਹੈ ਹਟ ਕਰਕੇ

0: ਜਾਮਨੀ ਸੋ ਤਬ
1: ਉਹ ਰਾਤ ਪਿਆਰਿਓ ਜਦੋਂ ਬਤੀਤ ਹੋਈ ਹੈ
0: ਗੁਰ ਪ੍ਰਭਾਤ ਤਬ
1: ਪਹੀ ਬੈਠ ਕਰਕੇ ਸਤਿਗੁਰੂ ਮਹਾਰਾਜ ਅਦੋਲ ਚੌਂਕੜਾ ਮਾਰ ਕੇ ਸਮਾਧੀ ਦੇ ਵਿੱਚ ਪਿਆਰਿਓ ਬੈਠੇ ਹੋਏ ਹਨ
0: ਦੁਸ਼ਟ ਵਿਚਾਰਤ ਮਨ
1: ਹੁਣ ਅਚੰਤੂ ਪਾਪੀ ਪਾਪ ਬੁਰਾ ਪਾਪੀ ਕਹੋ ਪਿਆਰਾ ਪਾਪੀ ਬੰਦੇ ਨੂੰ ਪਾਪ ਬੜਾ ਪਿਆਰਾ ਹੁੰਦਾ ਸਕੀਮਾਂ ਸੋਚਦਾ ਰਹਿੰਦਾ ਮੈਂ ਇਹਨੂੰ ਦੁੱਖ ਕਿਸ ਤਰ੍ਹਾਂ ਦੇਵਾਂ ਲੋਕਾਂ ਨੂੰ ਤਕਲੀਫਾਂ ਕਿਸ ਤਰ੍ਹਾਂ ਦੇਵਾਂ ਹੁਣ ਪਾਪੀ ਮਨ ਦੇ ਵਿੱਚ ਸਕੀਮਾਂ ਲਾਈ ਜਾ ਰਿਹਾ ਕਿ ਮੈਂ ਕੀ ਕਰਾਂ ਕਿਸ ਤਰ੍ਹਾਂ ਇਹਨਾਂ ਨੂੰ ਦੁੱਖ
0: ਦੇਵਾਂ
1: ਤੇ ਪਾਪੀ ਵਿਚਾਰ ਕਰਦਾ ਕਿ ਅਗਨੀ ਦਾ ਤਾਪ ਲਾਇਆ ਗਿਆ ਇਹਨਾਂ ਨੂੰ ਪੀੜਾ ਨਹੀਂ ਹੋਈ ਹੈ ਮੈਨੂੰ ਤਾਂ ਲੱਗਿਆ ਡਰ ਮਨ ਕਰਕੇ ਮੇਰਾ ਬਚਨ ਮੰਨ ਲੈਣਗੇ ਤੇ ਇਹ ਨਹੀਂ ਜਾਣਦੇ ਕਿ ਜੀ ਇਹ ਇਹਨਾਂ ਨੇ ਹੱਟ ਕੀਤਾ ਤੇ ਇਹਨਾਂ ਦੇ ਪ੍ਰਾਣਾਂ ਦਾ ਮੈਂ ਘਾਤ ਕਰ ਦੇਣਾ ਲੱਗਦਾ ਕਿ ਪਾਣੀ ਜ਼ਿਆਦਾ ਗਰਮ ਨਹੀਂ ਹੋਇਆ ਇਸ ਕਰਕੇ ਇਹਨਾਂ ਨੂੰ ਸੇਕ ਨਹੀਂ ਵੱਜਿਆ ਤੇ ਪਾਪੀ ਪਿਆਰਿਓ ਦਿਨ ਚੜ੍ਹਦਿਆਂ ਹੀ ਉੱਠ ਕਰਕੇ ਵਿਚਾਰਾਂ ਪਿਆ ਕਰਦਾ ਕਿ ਹੁਣ ਤੱਤਾ ਰੇਤਾ ਇਹਨਾਂ ਦੇ ਸਿਰ ਦੇ ਉੱਤੇ ਮੈਂ ਪਵਾਵਾਂਗਾ
0: ਚਿਤਵਤ ਹੀ ਖਾਏ
1: ਇੰਜ ਪਿਆਰਿਓ ਚਿਤਵਦਿਆ ਹੋਇਆ ਇਹਨੇ ਪ੍ਰਸ਼ਾਦਾ ਛਕਣਾ ਕੀਤਾ
0: ਤੇ
1: ਬਹੁਤ ਵੱਡਾ ਹਥਿਆਰਾ ਪਾਪੀ ਜਿਹੜਾ ਚੱਲ ਕਰਕੇ ਫਿਰ ਸਤਿਗੁਰਾਂ ਦੇ ਕੋਲ ਆਇਆ
0: ਸਿੱਖਣ ਕੋ
1: ਉੱਥੇ ਆ ਕਰਕੇ ਦਰਸ਼ਨੀ ਦੇਵੜੀ ਦੇ ਵਿੱਚ ਜਿਹੜੇ ਸਿੱਖ ਬੈਠੇ ਹੋਏ ਉਹਨਾਂ ਦੇ ਵੱਲ ਵੇਖਦਾ ਖੜੇ ਹੋ ਕਰਕੇ ਉਹਨਾਂ ਦੇ ਤਾਂ ਹੀ ਬਚਨ ਕਰਦਾ ਹੈ ਕਹਿੰਦਾ ਇਹ ਭਿਖਾਰੀ ਸਿੱਖ ਕੱਲ ਕੀ ਚਰਾੜਦੇ ਸਨ ਸਿਪਾਹੀਆਂ ਨੂੰ ਬੋਲਦਾ ਕੀ ਕਰਦੇ ਹੋ ਮੂੰਹ ਜਦੋਂ ਖੋਲਣਗੇ ਕੁਛ ਵੀ ਬਕਵਾਦ ਕਰਨਗੇ ਡੰਡੇ ਮਾਰ ਕੇ ਇਹਨਾਂ ਦੇ ਦੰਦ ਭੰਨ ਦਿਓ
0: ਤੇ
1: ਮੈਨੂੰ ਇਹ ਸ਼ਕਤੀਆਂ ਕਰਾਮਾਤਾਂ ਦਾ ਡਰ ਦਿਖਾਉਣਾ ਚਾਹੁੰਦੇ ਹੋ
0: ਕਾਰਨ ਕਰਤ ਫਰੇ
1: ਲੱਗਦਾ ਇੱਥੋਂ ਛੁੱਟਣ ਦੇ ਲਈ ਤੁਸੀਂ ਆ ਫਰੇਬ ਰਚ ਰਹੇ ਹੋ
0: ਕਹਿੰਦਾ
1: ਸਿੱਖੋ ਮੇਰਾ ਨਾਮ ਚੰਦੂ ਹੈ ਚੰਦੂ ਮੇਰੇ ਤੋਂ ਛੁੱਟਣਾ ਬੜਾ ਔਖਾ

0: ਸੁਣ ਕਰ ਹੁਣ
1: ਤੁਹਾਡੇ ਵਰਗੇ ਭਿਖਾਰੀ ਸਿੱਖਾਂ ਤੋਂ ਹੀ ਚਾਰ ਬਚਨ ਸੁਣ ਕਰਕੇ
0: ਮੋਹੇ ਕਹੋ ਮਨ ਮਹਿ ਜਾਇ
1: ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਮੇਰਾ ਵਰੰਚਕ ਮਾਤਰ ਡਰ ਨਹੀਂ ਮੰਨਦੇ ਹਨ
0: ਛੋਟੇ ਕੁਛ
1: ਇੰਜ ਕਹਿ ਕਰਕੇ ਕੁਛ ਡਾਂਗ ਫੇਰਨੀ ਕੀਤੀ ਸਿੱਖਾਂ ਨੂੰ ਮਾਰਨਾ ਕੀਤਾ
0: ਮੋਹਨ ਗੁਰ ਤੇ ਡਰ
1: ਪਾਏ ਫਿਰ ਵੀ ਗੁਰੂ ਕਹਿ ਸਿੱਖ ਪਿਆਰੇ ਉਹ ਚੁੱਪ ਚਾਪ ਮਹਾਰਾਜ ਜੀ ਦੇ ਭੈ ਵਿੱਚ ਰਹਿ ਕਰਕੇ ਭਾਣੇ ਨੂੰ ਜਰ ਲੈਣਾ ਕੀਤਾ
0: ਸ਼ਕਤ ਕਿਨ ਕੀਨ ਦਿਖਾ
1: ਗੁਰੂ ਕਹਿ ਸਿੱਖਾਂ ਨੇ ਕੋਈ ਸ਼ਕਤੀ ਦਾ ਪ੍ਰਗਟਾਵਾ ਨਹੀਂ ਕੀਤਾ ਸਾਰਿਆਂ ਦੇ ਮਨ ਮੁਰਝਾਏ ਹੋਏ ਹਨ ਉਂਝੀ ਬੈਠੇ ਹੋਏ
0: ਸਤਿਗੁਰ ਕੇ
1: ਉਸ ਤੋਂ ਬਾਅਦ ਆ ਪਾਪੀ ਗੁਰੂ ਮਹਾਰਾਜ ਜੀ ਦੇ ਕੋਲ ਗਿਆ ਉਸੇ ਜਾ ਕਰਕੇ ਮਹਾਰਾਜ ਜੀ ਨੂੰ ਡਰ ਦੇਣਾ ਚਾਹੁੰਦਾ
0: ਕਹਿਬੇ ਕੋ ਫਲ
1: ਕਹਿੰਦਾ ਉਹ ਅਰਜਨ ਦੇਵ ਉਹਨੇ ਤਾਂ ਇੰਜ ਹੀ ਬੋਲਣਾ ਕਹਿੰਦਾ ਕਿ ਮੈਨੂੰ ਕੁੱਤਾ ਬੋਲਿਆ ਫਲ ਮਿਲਿਆ ਕਿ ਨਹੀਂ ਮਿਲਿਆ
0: ਨਹੀਂ ਬਤਾਓ
1: ਚੰਗੀ ਤਰ੍ਹਾਂ ਮੈਨੂੰ ਦੱਸਣਾ ਕਰੋ
0: ਕਹਾ ਸਾਸਨਾ
1: ਹੁਣ ਵੀ ਮੈਂ ਕੋਈ ਜ਼ਿਆਦਾ ਤੁਹਾਨੂੰ ਤਕਲੀਫਾਂ ਨਹੀਂ
0: ਦਿੱਤੀਆਂ
1: ਦੇਖੋ ਅੱਜ ਕਿਸ ਤਰ੍ਹਾਂ ਮੈਂ ਤੁਹਾਨੂੰ ਦੁੱਖ ਦਿੰਦਾ ਹਾਂ ਕਹਿੰਦਾ ਮੈਂ ਮਿਥਿਆਵਾਦੀ ਨਹੀਂ ਹਾਂ ਬਗਬਾਦ ਕਰਨ ਵਾਲਾ ਨਹੀਂ ਹਾਂ
0: ਜੋ ਅਤ ਗਰਮੀ ਕੇ ਦਿਓ ਦਿਓ ਅਤ ਗਮੀ ਕੇ ਦਿਓ ਅਬ ਸ਼ਾਦੀ
1: ਬਸ ਦੋਵਾਂ ਦੇ ਵਿੱਚ ਜਾਂ ਤਾਂ ਅਤ ਦੁੱਖ ਦਵਾਂਗਾ ਤੇ ਜਾਂ ਅਤ ਸੁਖ ਦਵਾਂਗਾ ਮੇਰਾ ਬਚਨ ਮੰਨ ਲਿਓ ਤੁਹਾਨੂੰ ਸੁਖ ਹੀ ਸੁੱਖ ਮੇਰਾ ਬਚਨ ਨਹੀਂ ਮਿਲਿਆ ਤੇ ਅੱਤ ਦੇ ਦੁੱਖ ਹੀ ਦੁੱਖ ਤੁਹਾਨੂੰ ਪ੍ਰਾਪਤ ਹੋਣਗੇ
0: ਹੰਕਾਰ
1: ਕਹਿੰਦਾ ਜਿਹੜੇ ਧਨ ਦਾ ਤੁਸੀਂ ਅਹੰਕਾਰ ਕਰਦੇ ਹੋ ਨਾ
0: ਸਭ ਜਪਤ ਕਰੋ
1: ਯਾਦ ਰੱਖੋ ਤੁਹਾਨੂੰ ਮਾਰ ਕਰਕੇ ਤੁਹਾਡਾ ਘਰ ਕਾਟ ਸਭ ਜਪਤ ਕਰ ਲਿਆ ਜਾਵੇਗਾ
0: ਕਰੋ ਤੇ ਰੋਕ
1: ਸਭ ਤੋਂ ਪਹਿਲੇ ਮੈਂ ਤੁਹਾਡਾ ਘਾਤ ਕਰਾਂਗਾ
0: ਉਹ
1: ਤੋਂ ਬਾਅਦ ਇਹ ਫਸਾਦ ਦੀ ਜੜ ਤੁਹਾਡਾ ਲੜਕਾ ਗੁਰੂ ਹਰਗੋਬਿੰਦ ਨੂੰ ਮੈਂ ਪਕੜ ਕੇ ਲੈ ਕੇ ਆਵਾਂਗਾ
0: ਮਨ ਹੈ ਕਰੋ
1: ਖਲਾਸ ਉਹਨੂੰ ਬੋਲਾਂਗਾ ਕਿ ਦੇਖ ਭਾਈ ਤੇਰੇ ਬਾਪ ਨੂੰ ਮੈਨੇ ਖਤਮ ਕਰ ਦਿੱਤਾ ਇਹੀ ਗੱਲ ਕਰਕੇ ਤੇ ਹੁਣ ਤੂੰ ਰਿਸ਼ਤਾ ਮੰਨ ਲੈ ਜੇ ਨਹੀਂ ਮੰਨੇਗਾ ਤੇ ਤੈਨੂੰ ਵੀ ਮੌਤ ਦੇ ਘਾਟ ਉਤਾਰ ਦਵਾਂਗਾ ਨਹੀਂ ਤਾਂ ਤੁਹਾਡੇ ਬਾਅਦ ਤੁਹਾਡੇ ਪਰਿਵਾਰ ਨੂੰ ਵੀ ਫਾਂਸੀ ਦੇ ਤਖਤੇ ਤੇ ਚਾੜ ਕੇ ਮਾਰ ਦਵਾਂਗਾ
0: ਪ੍ਰਾਪਤ ਹੋਏ ਮਨ ਚਿਤ ਸ਼ਾਂਤੀ
1: ਉਸ ਵੇਲੇ ਮੇਰੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਵੇਗੀ ਉਹ ਤੋਂ ਬਾਅਦ ਆਪਣੀ ਬੱਚੀ ਨੂੰ ਬੋਲ ਦਵਾਂਗਾ ਕਿ ਬੇਟਾ ਤੂੰ ਵਿਧਵਾ ਹੋ ਗਈ ਤੇਰਾ ਪਤੀ ਮਰ ਗਿਆ ਇੰਜ ਕਹਿ ਕਰਕੇ ਪਿਆਰਿਓ ਜਿਹੜੇ ਪੜਭੂੰਜੇ ਹੁੰਦੇ ਹਨ ਪਠਿਆਰ ਹੁੰਦੇ ਤੇ ਇਸ ਪਾਪੀ ਨੇ ਸਿਪਾਹੀਆਂ ਨੂੰ ਭੇਜਿਆ ਕਿ ਜਾਓ ਕੜਛੇ ਭਰ ਕੇ ਤੱਤਾ ਰੇਤਾ ਲੈ ਕੇ
0: ਆਓ
1: ਉੱਥੇ ਕਿਹਾ ਜਾਂਦਾ ਪਿਆਰਿਓ ਗੁਰਦਿੱਤਾ ਪੜਭੂੰਜਾ ਜਿਹੜਾ ਹੈ ਉਹਦੇ ਕੋਲੋਂ ਇਹਨੇ ਤੱਤਾ ਬਾਰੂ ਮੰਗਵਾਉਣਾ ਕੀਤਾ ਉਹ ਪਹਿਲਾਂ ਹੀ ਪਿਆਰਿਓ ਬਾਰੂ ਰੇਤਾ ਜਿਹੜਾ ਤੱਤਾ ਤੇ ਇਹ ਕਹਿੰਦਾ ਕਿ ਇਹਨੂੰ ਔਰ ਤੱਤਾ ਕਰੋ
0: ਸਮਝਾਓ ਪਰ
1: ਉਹਦੇ ਉੱਤੇ ਬਹੁਤ ਅੱਗ ਪਾਉਣੀ ਕੀਤੀ ਮਚਾਉਣੀ ਕੀਤੀ ਦੇ ਕਰਕੇ ਪਿਆਰਿਓ ਉਹ ਰੇਤ ਦੇ ਕਣ ਜਦੋਂ ਲਾਲੋ ਲਾਲ ਇਸ ਪਾਪੀ ਨੇ ਕਰਨੇ ਕੀਤੇ
0: ਸਮਾਨ ਤੇਜ ਪ੍ਰਵੇਸ਼
1: ਜਦੋਂ ਵੇਖ ਲਿਆ ਕਿ ਇਹ ਰੇਤ ਦੇ ਛੋਲੇ ਕਣ ਜਿਹੜੇ ਨਾ ਤੇ ਅੱਗ ਦੇ ਕਣ ਵਾਂਗੂ ਲਾਲੋ ਲਾਲ ਹੋ ਗਏ ਹਨ
0: ਹੁਣ
1: ਕਵੀ ਰਾਜ ਜੀ ਦੱਸਦੇ ਕਿ ਭਾਈ ਜੇਠ ਦਾ ਆ ਮਹੀਨਾ ਬਹੁਤ ਜ਼ਿਆਦਾ ਤੱਤਾ
0: ਤੇ
1: ਇਹ ਤਪਤ ਕਰਕੇ ਪਿਆਰਿਓ ਆਹ ਦੇਖੋ ਰੁੱਤਾਂ ਜਿਹੜੀਆਂ ਚੱਲ ਰਹੀਆਂ ਨਾ ਕਿਉਂਕਿ ਐਤਕੀ ਪਿਆਰਿਓ ਗੁਰਪੁਰਬ ਬਹੁਤ ਲੇਟ ਆਇਆ ਵਧੀਕ ਮਹੀਨਾ ਵਿਚਕਾਰ ਆਇਆ ਕਰਕੇ ਨਹੀਂ ਤਾਂ ਅੱਜ ਤੋਂ 10-15 ਦਿਨ ਪਹਿਲਾਂ ਪਿਆਰਿਓ ਇਹ ਗੁਰਪੁਰਬ ਆਉਂਦੇ ਹਨ ਜਦੋਂ ਅੱਤ ਦੀ ਪਿਆਰਿਓ ਤਪਸ਼ ਹੁੰਦੀ ਹੈ ਹੁਣ ਆਪਣੇ ਵੀ ਇਲਾਕੇ ਵਿੱਚ ਤਪਤ ਤਾਂ ਹੈ ਥੋੜਾ ਬਹੁਤ ਮੀਂਹ ਪੈ ਗਿਆ ਥੋੜਾ ਕੁ ਰਾਹਤ ਹੈ ਇਸ ਰੁੱਤ ਦੇ ਵਿੱਚ ਪਿਆਰਿਓ ਬੰਦੇ ਨੂੰ ਮਾਰਨਾ ਹੋਵੇ ਨਾ ਕੋਈ ਸਜ਼ਾ ਨਾ ਦਿਓ 1-2 ਘੰਟੇ ਧੁੱਪ ਵਿੱਚ ਬਿਠਾ ਦਿਓ ਉਂਝੀ ਬੰਦੇ ਮਰ ਜਾਂਦੇ ਹਨ ਕਹਿੰਦਾ ਇੰਨਾ ਤੁਹਾਨੂੰ ਦੁੱਖ ਦਵਾਂਗਾ
0: ਚੱਲੇ ਸਹੀ ਨਹੀਂ
1: ਕਵੀ ਰਾਜੀ ਦੱਸਦੇ ਹਨ ਕਿ ਲੂਹਾਂ ਚੱਲ
0: ਰਹੀਆਂ
1: ਤੇ ਉਸ ਤੋਂ ਬਾਅਦ ਇਹਦੇ ਮਨ ਵਿੱਚ ਕੋਈ ਰੰਜ ਨਹੀਂ ਆ ਰਿਹਾ ਤੇ ਇਹਨੇ ਫਿਰ ਤੋਂ ਪਿਆਰਿਓ ਉਸ ਜਿਹੜੇ ਹਨ ਰੇਤੇ ਨੂੰ ਧੋਣਾ ਕੀਤਾ ਜਿਸ ਦਿਨ ਤੋਂ ਸਤਿਗੁਰੂ ਮਹਾਰਾਜ ਇਹਦੇ ਘਰ ਦੇ ਵਿੱਚ ਪ੍ਰਵੇਸ਼ ਕੀਤਾ
0: ਭੋਜਨ ਪੀਓ ਨਾ ਪਾਣੀ
1: ਪਾਤਸ਼ਾਹ ਜੀ ਨੇ ਭੋਜਨ ਪਾਣੀ ਨਹੀਂ ਛਕਣਾ ਕੀਤਾ ਚੁੱਪ ਬੈਠੋ ਭਾਈ ਕੀ ਕਰੀ ਜਾਂਦੇ ਚਲੋ
0: ਅਚੋ ਨਾ ਭੋਜਨ ਪੀਓ ਨਾ ਪਾਣੀ
1: ਪਾਤਸ਼ਾਹ ਜੀ ਨੇ ਨਾ ਭੋਜਨ ਪਾਣੀ ਬਿਲਕੁਲ ਨਹੀਂ ਛਕਣਾ ਕੀਤਾ
0: ਸਿੱਧਾ ਤਪਤ ਬਿਲੋਕਤ ਬੋਲਾ

0: ਤੇ ਨਰਕਾਂ ਦਾ ਦਰਵਾਜ਼ਾ ਜਿਹੜਾ ਖੋਲ ਦਿੱਤਾ।
1: ਬਹਿਰ ਦਿਖਾਏ ਬਿਠਾ
0: ਸਿਪਾਹੀਆਂ ਨੂੰ ਬੋਲਦਾ ਬੰਨ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਬਾਹਰ ਇੱਥੇ ਧੁੱਪ ਦੇ ਵਿੱਚ ਲੈ ਕੇ ਆਓ,
1: ਕਰੈ ਤਰਾਸ ਉਪਜਾ,
0: ਜੇ ਨਹੀਂ ਆਉਂਦੇ ਡੰਡੇ ਮਾਰ ਕਰਕੇ ਲਿਆਉਣਾ ਕਰੋ।
1: ਸਤਿਗੁਰੂ ਉੱਠ ਬਾਹਰ ਆਏ,
0: ਆਪ ਸਤਿਗੁਰੂ ਮਹਾਰਾਜ ਜੀ ਉੱਠ ਕਰਕੇ ਪਿਆਰਿਓ, ਜਿੱਥੇ ਸੂਰਜ ਦੀਆਂ ਲੂਹਾਂ ਪੈ ਰਹੀਆਂ ਹਨ, ਸੂਰਜ ਦੀ ਤਪਸ਼ ਦੇ ਵਿੱਚ ਆ ਕਰਕੇ ਪਾਤਸ਼ਾਹ ਜੀ ਬੈਠ ਗਏ।
1: ਧਰਨੀ ਧੀਰ ਸਿਖਾਏ,
0: ਸਿਆਣੇ ਕਹਿੰਦੇ ਨਾ ਪਿਆਰਿਓ, ਸਭ ਤੋਂ ਧੀਰਜ ਤਾਰੀ ਧਰਤੀ ਹੁੰਦੀ ਹੈ। ਸਤਿਗੁਰੂ ਮਹਾਰਾਜ ਜੀ ਨੇ ਅੱਜ ਧਰਤੀ ਨੂੰ ਵੀ ਸਿਖਾ ਦਿੱਤਾ, ਇੰਜ ਨਹੀਂ, ਇੰਜ ਆਪਣੇ ਮਨ ਦੇ ਵਿੱਚ ਧੀਰਜ ਧਾਰਨ ਕਰਨਾ ਹੈ। ਜਿਹਨੂੰ ਪੜਦੇ ਨਾ ਧੀਰਜ ਧਾਮ ਬਣਾਏ, ਇਹ ਹੈ ਤਨ ਬੁੱਧ ਸੋ ਦੀਪਕ ਜਿਉ ਉਜੀਆਰੈ। ਸਤਿਗੁਰੂ ਮਹਾਰਾਜ ਜੀ ਦੇ ਵਿੱਚ ਕੋਈ ਹਰਖ ਤੇ ਕੋਈ ਸ਼ੋਕ ਦਾ ਲੇਸ਼ ਮਾਤਰ ਨਹੀਂ ਹੈ।
1: ਤਨਹੰਤਾ ਉਤਪਤ ਨਹਿ ਕਦੇ,
0: ਤੇ ਮਹਾਰਾਜ ਜੀ ਦੇ ਮਨ ਦੇ ਅੰਦਰ ਕਦੇ ਵੀ ਤਨਹੰਤਾ ਨਹੀਂ ਆਉਂਦੀ ਹੈ। ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤਾਓ ਸਾਰੇ, ਗਜ ਵਜ ਕਰਕੇ ਫਤਿਹ।

ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਜੀ ਗੁਰੂ ਗਰੀਬ ਰਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਸਥਾਨ ਦੀ ਹਾਜ਼ਰੀਆਂ ਪਰਦੇ ਗੁਰੂ ਕੀਆਂ ਸਖਤਾਂ ਵੱਲੋਂ ਗੁਰਬਾਣੀ ਦੇ ਕੀਰਤਨ ਸਤਿਕਾਰ ਵਜੋਂ ਬੇਅੰਤ ਮੈਂ ਅਰਦਾਸ ਕਰਾਈ ਪਾਤਸ਼ਾਹ ਸਤਿਗੁਰੂ ਆਪ ਨਾਮ ਜਨ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਦੇ ਰੁਕਤਾ ਦੇ ਨਾਮ ਦੇ ਦਾਤ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਹੋਏ ਨ ਜਾਣੈ ਤੇਰਾ ਕੇਤਾ, ਕੇਵਡ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦਹਿਤ ਸਹਿ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ।

ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ

ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਗ ਜੀਵੈ ਧ੍ਰਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧਰਮ ਸਤਕ ਲਖਿਆਲ ਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ

ਆਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ।

ਜਨ ਨਾਨਕ ਤਿਨ ਕੁਰਬਾਨਾ। ਹਰ ਧਿਆਵਹਿ ਤਦ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ

ਦੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਦ ਜੇ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ

ਦਹੇ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੀ ਕਰਤਾ ਤੇਰਾ ਕੀਆ, ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖਹਿ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ।

ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰੀਆ। ਆਸਾ ਮਹੱਲਾ ਪੰਜਵਾਂ ਭਈ ਪਰਾਪਤ ਮਾਨਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹੁਰ ਅਸੁਰ ਕਾ ਕਾਟੁ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁਤੀਵਾਨ ਸੌ ਦਉਵਰ ਕਰ ਕਾਟ ਦੇਉ ਅਸ ਦੁਜ ਨਰ ਨਾਹਰ ਪੁਨਰਾ ਛੁਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਓਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦੇਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੁਹਿਲਹੋ ਉਵਾਰੇ ਕਵਿ ਉਪਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸੁਭੈ ਤੁਮ ਗਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਏ ਸਭ ਬੈਰਨ ਕਉ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਉਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਹੋ ਜੋ ਸਦਾ ਹਮਾਰੇ ਪੱਛਾ ਸ਼੍ਰੀ ਅਸ ਦੁਜੋਂ ਕਰੀ ਔਰ ਅੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਪਪ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ।

ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੈ ਲਿਹੋ ਉਭਾਰੀ, ਸਰਬ ਠੌਰ ਮੋਹ ਹੋ ਸਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ, ਕਿਰਪਾ ਕਰੀ ਅੰਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲਬਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀਅਨ ਕੋ ਛੈ ਕਰਤਾ, ਸ਼੍ਰੀ ਅਦੁਜਾ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਸ਼ਤ ਫਲ ਪਾਵੇ ਸੋਈ, ਦੁਖ ਨਾਥ ਸਹਿਬਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਪ੍ਰਮੋ ਸੋ ਕਹਾ, ਸੋ ਕਹਿ ਜਗ ਮਾਹੇ, ਜੋ ਤਹ ਪ੍ਰਭ ਕੋ ਧਿਆਏ ਹੈ, ਅੰਤ ਸੁਰਗ ਕੋ ਜਾਹੇ। ਦੋਹਰਾ ਹਰ ਹਰ ਜਨ ਦੁਈ ਏਕ ਹੈ, ਬਿਵਿਚਾਰ ਕਿਛੁ ਨਾਹਿ, ਜਲ ਤੇ ਉਪਜ।

ਇਹ ਤਨ ਬੁੱਧ ਸੋਧੀ ਪੱਕ ਜਿਉਂ ਜਿਆਰੈ ਗਿਆਨਹਿ ਕੀ ਬੜਨੀ ਮਨੋ ਹੱਥ ਲੈ ਕਾਤਰ ਤਾਕ ਤੁਆਰ ਬੁਹਾਰੇ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇਤ ਸੁਰਗ ਵਾਸ ਰਗਬਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਨੈ ਅਰ ਗਾਵੈ ਦੁਖ ਪਾਪ ਤਹਿ ਨਿਕਟ ਨ ਆਵੈ ਬਿਸ਼ਨ ਭਗਤ ਕੀਏ ਫਲ ਹੋਈ ਆਦ ਬਿਆਹ ਛੁਐ ਸਕੈ ਨ ਕੋਈ ਸਮ ਸਤਰੈ ਸੈਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ ਤਉ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਉ ਲਿਹੋ ਸੁਧਾਰਾ ਦੋਹਰਾ ਨੇਤਰ ਤੂੰ ਕੇ ਚਰਨ ਤਰ ਸਤ ਦ੍ਰਵ ਤੀਰ ਤਰੰਗ ਸ਼੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਬਵਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ,

ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਕਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨ ਆਏ ਵਸੀਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਦੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ ਉਥੈ ਤੇਰੇ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਭਾਉ ਜਲ ਬਿਕਮ ਅਸਗਾਹੁ ਗੁਰ ਸ਼ਬਦੀ ਪਾਰ ਪਾਹੇ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨ ਜਾਏ ਜੇ ਆਵੇ ਤੁਦ ਆਏ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰੱਤਿਆ ਦਰਗਹਿ ਪਾਈਐ ਠਾਉ ਕਉ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਤ ਦੇ ਜਗ ਮਹਿ

ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਸ਼੍ਰੀ ਵਾਹਿਗੁਰੂ ਜੀ ਅਰਦਾਸ, ਸਿੱਖ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰਾਓ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ, ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ, ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬ ਸ਼ਹੀਦੋ ਮਰੀਦੋ,

ਸਤ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਦਾਰ ਮੇਲੇ ਵੱਲੋਂ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬਾਉਲੀ ਸ੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਦਾਰ ਮੇਲੇ ਵੱਲੋਂ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੱਲੋ ਜੀ ਹਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇ ਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇਸ਼ਨਾ ਦਰਸ਼ਨ ਦਦਾਰ ਮੇਲੇ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮੇਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾਸ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।
1: ਬੋਲੇ

0: ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ
1: ਬੋਲੇ।

0: ਸ਼੍ਰੀ ਸਾਹਿਬਾ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਜੀ ਦੇ
1: ਬੋਲੇ।

0: ਕਿਰਪਾਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ।
1: ਬੋਲੇ।

0: ਕਿਰਪਾਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ।
1: ਬੋਲੇ

ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਪ੍ਰਤੀ ਬੇਨਤੀ ਹੈ, ਗੁਰਦੁਆਰਾ ਗੇਟ ਨੰਬਰ 5 ਤੋਂ ਬਾਹਰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਹੈ ਜੀ, ਜਿੱਥੇ ਪਾਣੀ ਦੇ ਫਵਾਰੇ ਲਗਾਏ ਗਏ ਹਨ, ਜਿਨ੍ਹਾਂ ਪਾਣੀ ਦੇ ਫਵਾਰਿਆਂ 'ਤੇ ਲੇਜ਼ਰ ਲਾਈਟਾਂ ਰਾਹੀਂ 10 ਗੁਰੂ ਸਾਹਿਬਾਨ ਜੀਆਂ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਠੀਕ 8:15 'ਤੇ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਵਿਖੇ ਪਹੁੰਚ ਕੇ ਗੁਰੂ ਸਾਹਿਬਾਨ ਜੀਆਂ ਦਾ ਇਤਿਹਾਸ ਵੇਖ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ।

छोड़ दे बैठ जाओ।

0: ਸਭ ਕੋ ਸਿਮਰੇ ਸੇ ਸੁਖ ਵਾਸੀ
1: ਸਭ ਕੋ ਸਿਮਰੇ ਸਦਾ ਬਿਨਾਸੀ
0: ਸਿਮਰਨ ਤੇ ਲਾਗੇ ਜਨ ਆਪ ਧਿਆਲਾ
1: ਨਾਨਕ ਜਨ ਕੀ ਮੰਗੇ ਰਵਾਲਾ
0: ਸਭ ਕੋ ਸਿਮਰੇ ਸੇ ਪਰ ਉਪਕਾਰੀ
2: ਸਭ ਕੋ ਸਿਮਰੇ ਤਿਨ ਸਤ ਬੁਧਾਰੀ
0: ਸਭ ਕੋ ਸਿਮਰੇ ਸੇ ਮੁਖ ਸੁਹਾਵੇ
1: ਸਭ ਕੋ ਸਿਮਰੇ ਤਿਨ ਸੁਖ ਵਿਹਾਵੇ
0: ਸਭ ਕੋ ਸਿਮਰੇ ਤਿਨ ਆਤਮ ਜੀਤਾ
1: ਸਭ ਕੋ ਸਿਮਰੇ ਤਿਨ ਨਿਰਮਲ ਰੀਤਾ
0: ਸਭ ਕੋ ਸਿਮਰੇ ਤਿਨ ਅਨੰਦ ਘਨੇਰੇ
1: ਸਭ ਕੋ ਸਿਮਰੇ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦਿਨ ਜਾਗ
1: ਨਾਨਕ ਸਿਮਰਨ ਪੂਰੇ ਭਾਗ
0: ਸਿਮਰਨ ਕਾਰਜ ਪੂਰੇ

0: ਠੰਡਾ ਹਰ ਨਾਮ
1: ਸਿਮਰ ਸਿਮਰ ਸਦਾ ਸੁਖ ਪਾਓ
0: ਭਵਿੰ ਸਹਿ ਪੂਰਨ ਹੋਇਆ
1: ਭਗਤ ਮਾਇਆ ਤਮ ਪ੍ਰਗਾਸ
0: ਤਿਦ ਕਰ ਜਾਇ ਬਸੈ ਅਬਨਾਸੀ
1: ਸੋ ਨਾਨਕ ਕਾਟੇ ਜਮ ਫਾਸੀ
0: ਸਤ ਵਿਚਾਰ ਕਹੈ ਜਨ ਸਾਚਾ
2: ਧਰਮ ਮਰੇ ਸੋ ਕਾ ਚੋ ਕਾਚਾ
0: ਆਵਾ ਗਵਨ ਮਿਟੈ ਪ੍ਰਭ ਸੇਵ
2: ਜੈ ਸਰਨ ਗੁਰਦੇਵ
0: ਜਨ ਕਰ ਹੋਏ ਉਧਾਰ
2: ਸਿਮਰ ਪ੍ਰਾਨ
0: ਅਨਕ ਉਪਾਵਨਾ ਛੂਟਨ ਹਾਰੇ
1: ਸਿਮਰਨ ਸਾਧ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ

ਭਗਤ ਕਰੋ ਮਨ ਮੀ।

0: ਪਰੇ ਸਰਨ ਆਨ ਸਭ ਧਿਆਨ
1: ਅੰਤ ਪ੍ਰਕਾਸ਼ ਅੰਨ ਲਿਵਲਾ
0: ਗੁਣ ਭਾਗੀ ਜਪਿਆ ਪ੍ਰਭ ਸੋ।

0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਦੇ
1: ਸੰਤ ਸੰਗ ਅੰਤਰ ਪ੍ਰਭ ਡੀਠਾ
2: ਨਾ ਪ੍ਰਭੂ ਕਾ ਲਾਗਾ ਮਿਟਾ
1: ਸਗਲ ਸਮਗਰੀ ਇਕ ਘਟ ਮਾਏ
0: ਅਨੇਕ ਰੰਗਾ ਨਾ ਦਿਸਤਾਏ
1: ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ
0: ਨਹੀਂ ਮੈਂ ਸਭ ਵਿਸਰਾਮ
1: ਸੁਨ ਸਮਾਦ ਅਨੰਤ ਤੈ ਨਾਮ

0: ਤਨ ਪਰਬਤ ਹੈ ਭਾਰ ਬ੍ਰਹਮ
1: ਕੌਣ
0: ਪਾਣੀ ਬਸੰਤਰ
1: ਮਾਏ
0: ਭਿੰਨ ਨਾਹੀ
1: ਕੋਠਾਓ
0: ਪ੍ਰਾਣ ਸਿਮਰਤ ਮੈਂ ਦੇਖ
1: ਸੁਣ
0: ਪਾਣੀ ਪ੍ਰਭ ਕੀ ਸਭ ਕੋ ਬੋਲੇ।

0: ਸੋ ਈਸ ਮਨ
1: ਪਰਮ ਕਰਾਵਨ ਹਕਮ ਜਾਣੇ
0: ਅੰਤਰ ਬਸੇ ਬਾਹਰ ਵੀ ਹੋਈ
1: ਨਾਨਕ ਦਰਸ਼ਨ ਦੇਖ ਸਮੋਹੇ
0: ਆਪ ਸੀ ਸਤ ਕੀ ਆ ਸਭ
1: ਸਾਥ ਇਸ ਜਪ ਦੇ ਸਗਲ ਉਤਪਤ
0: ਭਾਵੇ ਤਾਂ ਕਰੇ ਵਿਸਤਾਰ
1: ਇਸ ਭਾਵੇ ਤਾਂ ਏਕ ਅੰਕਾਰ
0: ਲਾਲ ਕੀ ਨਾ ਜਾਏ
1: ਇਸ ਭਾਵੇ ਤਿਸ ਲੈ ਮਿਲਾਏ
0: ਕਮੰਡਕ ਕਮਣ ਕਹੀਏ ਦੂਰ।

ਸਤਨਾਮ।

ਕੀਤਾ। ਪਾਵਨ ਪਵਿੱਤਰ ਸਰੋਵਰ ਦੀ ਅੰਮ੍ਰਿਤ ਸਰੋਵਰ ਦੀ ਸੇਵਾ ਵੀ ਆਰੰਭ ਕੀਤੀ, ਪਰ ਜਿਸ ਵੇਲੇ ਸਮਾਂ ਨੇੜੇ ਆਇਆ ਜੋਤੀ ਜੋਤ ਸਮਾਉਣ ਦਾ, ਉਸ ਵੇਲੇ ਪਰਖ ਕੀਤੀ। ਆਪਣੇ ਵੱਡੇ ਪੁੱਤਰ ਬਾਬਾ ਪ੍ਰਿਥੀ ਚੰਦ ਨੂੰ ਕਿਹਾ ਕਿ ਜਾਓ ਲਾਹੌਰ। ਉਹਨਾਂ ਨੇ ਜਵਾਬ ਦੇ ਦਿੱਤਾ ਕਿ ਪਿਤਾ ਜੀ, ਗੁਰੂ ਘਰ ਦੀਆਂ ਬੜੀਆਂ ਜ਼ਿੰਮੇਵਾਰੀਆਂ ਮੇਰੇ 'ਤੇ ਹੈ, ਕਿਉਂਕਿ ਸਤਸੰਗਤ ਜੀ ਕਈ ਵਾਰੀ ਬੰਦਾ ਸੋਚਦਾ ਮੇਰੇ ਤੋਂ ਬਗੈਰ ਸੇਵਾ ਦਾ ਕੰਮ ਨਹੀਂ ਚੱਲਣਾ, ਮੇਰੇ ਤੋਂ ਬਗੈਰ ਗੁਰੂ ਘਰ ਦਾ ਕੰਮ ਨਹੀਂ ਚੱਲਣਾ। ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿਣ ਲੱਗੇ, ਪੁੱਤ ਇਹ ਗੁਰੂ ਦਾ ਦਰ ਹੈ, ਜੇ ਤੂੰ ਨਹੀਂ ਹੋਵੇਗਾ ਤਾਂ ਕੋਈ ਹੋਰ ਸੇਵਾ ਕਰ ਲਵੇਗਾ, ਕੋਈ ਹੋਰ ਸੇਵਾ ਸਾਂਭ ਲਵੇਗਾ। ਫਿਰ ਬਹਾਨਾ ਕੀਤਾ ਗਰਮੀ ਦਾ, ਟਾਲ ਦਿੱਤਾ, ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਦੂਜੇ ਪੁੱਤਰ ਬਾਬਾ ਪ੍ਰਿਥੀ ਚੰਦ ਜੀ ਤੋਂ ਬਾਅਦ ਬਾਬਾ ਮਿਹਰਬਾਨ ਜੀ ਨੂੰ ਕਿਹਾ, ਬਾਬਾ ਮਹਾਂਦੇਵ ਜੀ ਨੂੰ ਜਿਸ ਵੇਲੇ ਕਿਹਾ, ਉਹਨਾਂ ਨੇ ਵੀ ਜਵਾਬ ਦੇ ਦਿੱਤਾ, ਕੌਣ ਰਿਸ਼ਤੇਦਾਰ, ਕਿਹੜਾ ਰਿਸ਼ਤੇਦਾਰ, ਕਿਹੜਾ ਤਾਇਆ, ਕੌਣ ਸਿਆਰੀ ਮੱਲ ਜੀ, ਨਾ ਮੈਂ ਕਿਸੇ ਨਾਲ ਰਿਸ਼ਤੇਦਾਰੀ ਰੱਖਣੀ ਹੈ ਨਾ ਰੱਖਣੀ ਚਾਹੁੰਦਾ। ਜਿਸ ਵੇਲੇ ਸਭ ਤੋਂ ਛੋਟੇ ਸਪੁੱਤਰ, ਇਹ ਪਰਖ ਸੀ ਅਸਲ ਵਿੱਚ ਕਿ ਵਚਨ ਕੌਣ ਕਮਾਵੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਜਦੋਂ ਕਿਹਾ ਨਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਹੱਥ ਜੋੜ ਕੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਕਿਹਾ, ਪਿਤਾ ਜੀ, ਤੁਸੀਂ ਮੈਨੂੰ ਉੱਥੇ ਭੇਜ ਰਹੇ ਹੋ ਜਿੱਥੇ ਖੁਸ਼ੀ ਹੈ, ਜਿੱਥੇ ਕੌਤਕ ਹੈ, ਸਿੱਖ ਸਿੱਖ ਦਾ ਮੇਲ ਹੈ, ਗੁਰਸਿੱਖ ਇੱਕ ਦੂਜੇ ਨੂੰ ਮਿਲਣਗੇ, ਨਾਮ ਦੀ ਚਰਚਾ ਹੋਵੇਗੀ, ਪ੍ਰੇਮ ਪਿਆਰ ਵਧੇਗਾ। ਜੇ ਸਮਾਂ ਪੈ ਜਾਵੇ ਜਿੱਥੇ ਜਾ ਕੇ ਮੈਨੂੰ ਜਾਣ ਵੀ ਦੇਣੀ ਪਵੇ, ਪਿਤਾ ਜੀ ਆਪ ਜੀ ਦਾ ਬਚਨ ਨਹੀਂ ਮੋੜਾਂਗਾ, ਬਿਨਾਂ ਸੋਚਿਆਂ ਸਮਝਿਆ ਮੈਂ ਉੱਥੇ ਜਾ ਕੇ ਆਪਣੇ ਪ੍ਰਾਣ ਦੇ ਦੇਵਾਂਗਾ। ਇਹ ਤਾਂ ਖੁਸ਼ੀ ਵਾਲੀ ਥਾਂ ਹੈ, ਮੈਂ ਜ਼ਰੂਰ ਜਾਵਾਂਗਾ। ਬਚਨ ਕਮਾਇਆ ਅਤੇ ਮਾਤਾ ਭਾਨੀ ਜੀ ਦੀ ਅਸੀਸ ਲੈ ਕੇ ਉਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਲਾਹੌਰ ਗਏ। ਦੇਖੋ ਪਰਚਾ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਹਾ, ਪੁੱਤ ਠੀਕ ਹੈ, ਜਾਓ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ, ਧਰਮਸ਼ਾਲਾ ਵਿੱਚ ਬੈਠ ਕੇ ਸਤਸੰਗਤ ਕਰੋ। ਅਤੇ ਇਹ ਬਚਨ ਗਿਆ, ਜਦੋਂ ਤੱਕ ਅਸੀਂ ਨਾ ਬੁਲਾਈਏ ਉਦੋਂ ਤੱਕ ਵਾਪਸ ਨਹੀਂ ਆਉਣਾ। ਇਹ ਪਰਖ ਸੀ, ਇਹ ਪਰਚਾ ਸੀ, ਕਿਉਂਕਿ ਇੱਧਰ ਪ੍ਰਿਥੀ ਚੰਦ ਗਿਣਤੀਆਂ ਵਿੱਚ ਸਨ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਹੈ, ਇਹ ਜੋਤੀ ਜੋਤ ਸਮਾਂ ਜਾਣਗੇ ਅਤੇ ਗੁਰਤਾ ਗੱਦੀ ਮੈਨੂੰ ਮਿਲੇਗੀ, ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਰਹਿੰਦੇ ਕੁਛ ਸਾਲ ਆਪਣੇ ਜ਼ਿੰਦਗੀ ਦੇ, ਉਹ ਜਿਹੜੇ ਰਹਿੰਦੇ ਸਾਲ ਸੀ, ਕੁਛ ਸਮਾਂ ਸੀ ਨਾ, ਉਹ ਗੁਰਤਾ ਗੱਦੀ ਦੇ ਸਮੇਤ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਦੇ ਦਿੱਤਾ ਸੀ। ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਜੋ ਸਾਡੀ ਇਤਿਹਾਸ ਜੋ ਦੱਸਦਾ ਹੈ ਨਾ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜਿਹੜਾ ਜੀਵਨ ਦਾ ਸਮਾਂ ਸੀ, ਪੂੰਜੀ ਸੀ, ਸਵਾਸ ਸਨ, ਉਹ ਪੂਰੇ ਹੋ ਚੁੱਕੇ ਸਨ। ਅਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਸ ਵੇਲੇ ਗੁਰਤਾ ਦੇ ਨਾਲ ਆਪਣੇ ਰਹਿੰਦੇ ਕੁਛ ਸਾਲ ਜਿਹੜੇ ਸਨ ਨਾ, ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਦੇ ਦਿੱਤੇ ਸੀ। ਅਤੇ ਪ੍ਰਿਥੀ ਚੰਦ ਗਿਣਤੀਆਂ ਮਿਣਤੀਆਂ ਕਰਦੇ ਸੀ, ਬਈ ਉਨੇ ਸਾਲ ਤੇ ਪੂਰੇ ਹੋ ਚੱਲੇ, ਹੁਣ ਇਹਨਾਂ ਨੇ ਜੋਤੀ ਜੋਤ ਸਮਾ ਜਾਣਾ, ਤੇ ਜੇ ਮੈਂ ਲਾਹੌਰ ਚਲਿਆ ਗਿਆ ਤੇ ਪਿੱਛੋਂ ਗੁਰਤਾ ਗੱਦੀ ਕਿਸੇ ਹੋਰ ਨੂੰ ਨਾ ਮਿਲ ਜਾਏ। ਸਤਸੰਗਤ ਜੀ, ਬੰਦਾ ਭਾਵੇਂ ਜਿੰਨੀ ਮਰਜ਼ੀ ਗੁਰੂ ਘਰ ਦੇ ਵਿੱਚ ਚਲਾਕੀ ਕਰੇ, ਪਰ ਇੱਥੇ ਗੁਰੂ ਘਰ ਦੇ ਵਿੱਚ ਜੇ ਮਾਲਕ ਹੈ ਤਾਂ ਉਹ ਗੁਰੂ ਹੈ, ਉਹ ਪਰਮੇਸ਼ਰ ਹੈ। ਜਿਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਮੱਥਾ ਟੇਕ ਕੇ ਲਾਹੌਰ ਗਏ, ਲਾਹੌਰ ਦੇ ਵਿੱਚ ਰਹਿ ਕੇ ਆਪ ਜੀ ਨੇ ਦੋਵੇਂ ਟਾਈਮ ਧਰਮਸ਼ਾਲਾ ਵਿੱਚ ਜਾਣਾ, ਸੰਗਤ ਵਿੱਚ ਬੈਠਣਾ, ਸੰਗਤ ਨੂੰ ਸਿੱਖੀ ਦਾ ਪ੍ਰਚਾਰ ਕਰਕੇ ਗੁਰੂ ਦਾ ਉਪਦੇਸ਼ ਦ੍ਰਿੜ ਕਰਾਉਣਾ। ਇਸ ਤਰ੍ਹਾਂ ਸਮਾਂ ਆਪਣੇ ਚੱਲ ਹੀ ਚੱਲਦਾ ਗਿਆ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਦੇ ਉਹਨਾਂ ਨੂੰ ਬੁਲਾਇਆ ਨਹੀਂ, ਪਰ ਅੰਦਰ ਜਿਹੜੀ ਖਿੱਚ ਸੀ ਨਾ ਦਰਸ਼ਨਾਂ ਦੀ, ਗੁਰੂ ਕੇ ਦਰਬਾਰ ਦੀ, ਗੁਰੂ ਦੀ, ਉਹ ਸਤਸੰਗਤ ਜੀ ਦਿਨ ਬ ਦਿਨ ਵੱਧਦੀ ਗਈ, ਅਤੇ ਉਹ ਪ੍ਰੇਮ ਦੀ ਡੋਰ, ਉਹ ਖਿੱਚ ਜਿਹੜੀ ਸੀ ਵੱਧਦੀ ਗਈ। ਇੱਧਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੇ ਕਾਰਜ ਸੇਵਾ ਦੇ ਆਰੰਭ ਕੀਤੇ, ਇੱਧਰ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਸਿੱਖੀ ਦਾ ਪ੍ਰਚਾਰ ਕਰਦੇ ਨੇ, ਉੱਧਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੰਦਰੋਂ ਤੜਫਦੇ ਨੇ, ਕਦੋਂ ਗੁਰੂ ਪਿਤਾ ਜੀ ਮੈਨੂੰ ਬੁਲਾਉਣ ਅਤੇ ਦਰਸ਼ਨ ਬਖਸ਼ਣ। ਇੱਕ ਦਿਨ ਚਿੱਠੀ ਲਿਖੀ ਅਤੇ ਚਿੱਠੀ ਦੇ ਸ਼ਬਦ ਸਨ, ਮੇਰਾ ਮਨ ਲੋਚੈ ਗੁਰਦਰਸ਼ਨ ਤਾਹੀਂ, ਬਿਲਪ ਕਰੇ ਚਾ ਤਰੀਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਉਹ ਚਿੱਠੀ ਸਿੱਖ ਦੇ ਹੱਥੀ ਭੇਜੀ ਲਾਹੌਰ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ। ਉਹ ਸਿੱਖ ਆਇਆ, ਉਹ ਮਿਲ ਗਿਆ ਅਚਾਨਕ ਬਾਬਾ ਪ੍ਰਿਥੀ ਚੰਦ ਜੀ ਨੂੰ। ਜਦੋਂ ਪਰਚੀ ਖੋਲ੍ਹੀ, ਪ੍ਰਿਥੀ ਚੰਦ ਨੇ ਦੇਖਿਆ, ਅੱਛਾ ਇਹ ਤਾਂ ਬਾਣੀ ਵੀ ਰਚ ਰਹੇ ਨੇ, ਇਹ ਤਾਂ ਅੱਜ ਬਾਣੀ ਵੀ ਰਚ ਰਹੇ ਨੇ, ਕਿਤੇ

0: ਇਹਨੂੰ ਗੁਰਦਾਨਾ ਦੇ ਦੇਣ। ਪਿਤਾ ਜੀ ਖੁਸ਼ ਹੋ ਕੇ ਉਸ ਵੇਲੇ ਸਿੱਖ ਨੂੰ ਕਿਹਾ ਕਿ ਮੈਂ ਪਿਤਾ ਜੀ ਨੂੰ ਪਰਚੀ ਦੇ ਦੇਵਾਂਗਾ। ਕਹਿੰਦੇ ਜੀ ਜਵਾਬ, ਕਹਿੰਦੇ ਜਵਾਬ ਵੀ ਦੇ ਦਿੱਤਾ ਜਾਵੇਗਾ, ਤੂੰ ਚਲਿਆ ਜਾ, ਜਵਾਬ ਭੇਜਾਂਗੇ। ਉਹ ਸਿੱਖ ਚਲਿਆ ਗਿਆ। ਜਾ ਕੇ ਸਿੱਖ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸਾਰੀ ਗੱਲ ਦੱਸੀ। ਫਿਰ ਸਤਸੰਗ ਜੀ ਕੁਛ ਦਿਨਾਂ ਤੋਂ ਬਾਅਦ ਕੋਈ ਸੁਨੇਹਾ ਨਾ ਆਇਆ। ਅਗਲਾ ਬੰਦ ਜਿਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਲਿਖਿਆ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਤ ਭਗਵੰਤਾ, ਮੋਹਿ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰਦਰਬਾਰੇ ਜੀਓ। ਆਪਣੇ ਮਨ ਦੀ ਵੀ ਅਵਸਥਾ ਉਹਦੇ ਵਿੱਚ ਬਿਆਨ ਕੀਤੀ ਹੈ ਤੇ ਉਹ ਵੀ ਪਰਚੀ ਪ੍ਰਿਥੀ ਚੰਦ ਨੇ ਲੁਕੋ ਦਿੱਤੀ। ਪਰ ਅਗਲੀ ਜਿਹੜੀ ਤੀਜੀ ਪਰਚੀ ਸੀ ਨਾ, ਕੁਛ ਦਿਨਾਂ ਬਾਅਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਿੱਖ ਨੂੰ ਕਿਹਾ, ਹੁਣ ਇਹ ਸਿੱਧਾ ਪਿਤਾ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹੱਥ ਵਿੱਚ ਦੇਵੀ। ਤੇ ਉਹ ਜਿਹੜੀ ਪਰਚੀ ਗੁਰੂ ਕੇ ਸਿੱਖ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਫੜਾਈ ਨਾ, ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਉਹ ਪਰਚੀ ਪੜ੍ਹ ਕੇ, ਉਹਦੇ ਸ਼ਬਦ ਪੜ੍ਹ ਕੇ ਅੱਖਾਂ ਦੇ ਵਿੱਚ ਹੰਝੂ ਆ ਗਏ। ਉਹਦੇ ਵਿੱਚ ਜਿਹੜੇ ਸ਼ਬਦ ਲਿਖੇ ਸਨ ਉਹ ਪੜ੍ਹ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੰਦਰ ਬੈਰਾਗ ਆ ਗਿਆ, ਕਿਉਂਕਿ ਪ੍ਰੇਮ ਸੀ। ਸਤਸੰਗਤ ਜੀ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿੱਥੇ ਗੁਰੂ ਪੁੱਤਰ ਸਨ ਨਾ, ਜਿਵੇਂ ਕਿ ਇੱਕ ਬੰਦੇ ਦੇ ਵਿੱਚ ਕੋਈ ਕਿਸੇ ਦਾ ਪੁੱਤਰ ਹੈ, ਹਰ ਇੱਕ ਕੋਈ ਕਿਸੇ ਦਾ ਪੁੱਤਰ ਹੈ, ਕੋਈ ਕਿਸੇ ਦਾ ਪਤੀ ਹੈ, ਕੋਈ ਕਿਸੇ ਦੀ ਧੀ ਹੈ, ਕੋਈ ਕਿਤੇ ਕਿਸੇ ਦੀ ਪਤਨੀ ਹੈ। ਹਰ ਬੰਦੇ ਦੇ ਜੀਵਨ ਵਿੱਚ ਕੁਛ ਰਿਸ਼ਤੇ ਨੇ, ਪਰ ਹਰ ਬੰਦਾ ਹਰ ਰਿਸ਼ਤੇ ਨੂੰ ਪੂਰਨ ਤੌਰ 'ਤੇ ਨਿਭਾ ਨਹੀਂ ਸਕਦਾ। ਕਈ ਵਾਰੀ ਪੁੱਤਰ ਕਹਿ ਦਿੰਦਾ, ਤੁਸੀਂ ਮੇਰੇ ਵਾਸਤੇ ਕੀਤਾ ਕੀ ਹੈ ਪਿਓ ਨੂੰ। ਪਿਓ ਕਹਿ ਦਿੰਦਾ, ਤੂੰ ਕੀਤਾ ਕੀ ਹੈ, ਬਚਪਨ ਤੋਂ ਖਾਧਾ ਹੀ ਹੈ ਮੇਰਾ, ਕੋਈ ਮੇਰਾ ਨਾਮ ਨਹੀਂ ਕਮਾਇਆ। ਕਈ ਵਾਰੀ ਪਤਨੀ ਕਹਿ ਦਿੰਦੀ, ਤੁਸੀਂ ਕੀਤਾ ਕੀ ਹੈ। ਹਰ ਇੱਕ ਰਿਸ਼ਤਾ ਮੁਕੰਮਲ ਕਈ ਵਾਰੀ ਨਹੀਂ ਹੁੰਦਾ, ਭਾਵੇਂ ਬੰਦਾ ਇਹਦਾ ਸਾਰਾ ਜੀਵਨ ਉਹਦੇ ਮਗਰ ਲੱਗ ਜਾਂਦਾ, ਮੈਂ ਰਿਸ਼ਤੇ ਨੂੰ ਪੂਰੀ ਤਰ੍ਹਾਂ ਨਿਭਾਵਾਂ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੁੱਤਰ ਵੀ ਪੂਰੇ, ਸਿੱਖ ਵੀ ਪੂਰੇ, ਪਤੀ ਵੀ ਪੂਰੇ, ਗੁਰੂ ਵੀ ਪੂਰੇ। ਐਸਾ ਕੋਈ ਜਿਹੜਾ ਗੁਣ ਜੋ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਵਿੱਚ ਸਾਨੂੰ ਅਧੂਰਾ ਦਿਸੇਗਾ। ਜਿਸ ਵੇਲੇ ਸਿੱਖ ਦੀ ਗੱਲ ਆਵੇ, ਸਿੱਖ ਦਾ ਫਰਜ਼ ਕੀ ਹੈ, ਗੁਰ ਕੈ ਭਾਣੇ ਜੋ ਚੱਲੇ, ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲੇ ਉਹ ਅਸਲ ਸਿੱਖ ਹੈ। ਗੁਰਸਿੱਖੀ ਕਾ ਕਰਮ ਇਹ, ਭਾਈ ਗੁਰਦਾਸ ਜੀ ਦਾ ਬਚਨ ਹੈ, ਗੁਰਸਿੱਖੀ ਕਾ ਕਰਮ ਇਹ ਗੁਰ ਫੁਰਮਾਏ, ਗੁਰਸਿੱਖ ਕਰਨਾ ਜੋ ਗੁਰੂ ਕਹਿ ਦੇਵੇ ਨਾ ਉਹ ਗੁਰੂ ਕਾ ਸਿੱਖ ਕਰੇ। ਪਰ ਅੱਜ ਕਰਦੇ ਕੀ ਹਾਂ, ਅੱਜ ਅਸੀਂ ਕਰਦੇ ਕੀ ਹਾਂ, ਇਹ ਸਾਨੂੰ ਆਪਣੇ ਜੀਵਨ ਦੇ ਅੰਦਰ ਝਾਤੀ ਮਾਰ ਕੇ ਵੇਖਣਾ ਚਾਹੀਦਾ ਹੈ। ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕੈਸੇ ਸਿੱਖ ਨੇ, ਜੇ ਪਿਤਾ ਜੀ ਨੇ ਕਿਹਾ ਜਦੋਂ ਤੱਕ ਅਸੀਂ ਬੁਲਾਈਏ ਨਾ ਉਦੋਂ ਤੱਕ ਆਉਣਾ ਨਹੀਂ। ਅੱਜ ਪਰਚੀ ਪੜ੍ਹ ਲਈ, ਉਹਦੇ 'ਤੇ ਬੰਧ ਲਿਖਿਆ ਸੀ ਤਿੰਨ, ਕਿ ਤੀਜਾ ਬੰਧ ਹੈ ਸ਼ਬਦ ਦਾ, ਇੱਕ ਸ਼ਬਦ ਦਾ ਤੀਜਾ ਬੰਧ ਹੈ। ਸਿੱਖ ਨੂੰ ਪੁੱਛਿਆ, ਸਿੱਖਾ ਦੂਸਰੇ ਦੋ ਬੰਧ ਕਿੱਥੇ ਨੇ, ਦੂਸਰੀਆਂ ਪਰਚੀਆਂ ਕਿੱਥੇ ਨੇ। ਉਹਨੇ ਸਾਰੀ ਗੱਲ ਦੱਸ ਦਿੱਤੀ, ਜੀ ਮੈਂ ਤਾਂ ਦੇ ਕੇ ਗਿਆ ਸੀ ਬਾਬਾ ਪ੍ਰਿਥੀ ਚੰਦ ਜੀ ਨੂੰ। ਜਿਸ ਵੇਲੇ ਬੁਲਾਇਆ ਗਿਆ, ਅੱਗੋਂ ਪ੍ਰਿਥੀ ਚੰਦ ਨੇ ਗੁੱਸੇ ਵਿੱਚ ਕਿਹਾ, ਪਿਤਾ ਜੀ ਦੇ ਅੱਗੇ ਕੌਣ ਹੈ ਸਿੱਖ, ਮੈਂ ਨਹੀਂ ਜਾਣਦਾ ਇਹਨੂੰ। ਕਹਿਣ ਲੱਗੇ, ਇਹਨੇ ਤੈਨੂੰ ਪਰਚੀਆਂ ਦਿੱਤੀਆਂ, ਉਹ ਸਾਨੂੰ ਫੜਾ। ਕਹਿਣ ਲੱਗਾ, ਇਹਦੀਆਂ ਦੋ ਟੁਕੜਾ, ਇਹਦਾ ਜਿਹੜਾ ਕਾਗਜ਼ ਹੈ ਨਾ ਪਰਚੀਆਂ ਦਾ, ਇੰਨਾ ਛੋਟਾ ਕਾਗਜ਼, ਮੈਂ ਇਹਦੇ ਨਾਲ ਕਿਹੜੀ ਅਸਮਾਨ ਵਿੱਚ ਗੁੱਡੀ ਚਾੜ ਲੈਣੀ, ਉਹ ਕਿਹੜੀ ਵਸੀਹਤ ਸੀ, ਉਹਦੇ ਵਿੱਚ ਕਿਹੜਾ ਪਿਆ ਸੀ ਕੁਛ। ਜਦੋਂ ਸਿੱਖ ਨੂੰ ਝੂਠਾ ਸਾਬਤ ਕੀਤਾ ਨਾ, ਦੇਖੋ ਗੁਰੂ ਦੀ ਵਡਿਆਈ। ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਦਰਬਾਰ ਵਿੱਚ, ਖਬਰਦਾਰ ਪ੍ਰਿਥੀ ਚੰਦ, ਭਾਵੇਂ ਤੂੰ ਸਾਡੀ ਅੰਸ਼ ਹੈ, ਸਾਡਾ ਪੁੱਤਰ ਹੈ, ਪਰ ਅਸੀਂ ਆਪਣੇ ਸਿੱਖ ਦਾ ਕਦੇ ਨਿਰਾਦਰ ਨਹੀਂ ਬਰਦਾਸ਼ਤ ਕਰ ਸਕਦੇ, ਅਸੀਂ ਆਪਣੇ ਸਿੱਖ ਦਾ ਨਿਰਾਦਰ ਨਹੀਂ ਵੇਖ ਸਕਦੇ। ਇਤਿਹਾਸ ਬੜਾ ਲੰਮੇਰਾ ਹੈ। ਜੇ ਗੁਰੂ ਮਹਾਰਾਜ ਨੇ ਸੰਸਾਰ ਦੇ ਵਿੱਚ ਜਿੰਨੇ ਪੀਰ ਪੈਗੰਬਰ ਹੋਏ ਨੇ, ਜੇ ਆਪਣੇ ਸੇਵਕਾਂ ਨਾਲ ਕਿਸੇ ਨੇ ਪਿਆਰ ਕੀਤਾ ਤੇ ਉਹ ਗੁਰੂ ਸਾਹਿਬ ਨੇ ਕੀਤਾ ਹੈ। ਦੱਸੋ ਗੁਰੂ ਸਾਹਿਬਾਨ ਦੇ ਜੀਵਨ ਵਿੱਚ ਅਨੇਕਾਂ ਸਾਖੀਆਂ ਨੇ, ਅਨੇਕਾਂ ਕਥਾਵਾਂ ਨੇ। ਸਤਸੰਗਤ ਜੀ, ਗੁਰੂ ਸਾਹਿਬਾਨਾਂ ਨੇ ਹਮੇਸ਼ਾ ਸਿੱਖ ਨੂੰ ਪਿਆਰ ਕੀਤਾ ਹੈ, ਉਹਦੇ ਅੱਗੇ ਕਦੇ ਕੋਈ ਰਿਸ਼ਤੇ ਦੀ ਪਰਵਾਹ ਨਹੀਂ ਕੀਤੀ। ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਖਬਰਦਾਰ ਪ੍ਰਿਥੀ ਚੰਦ, ਅਸੀਂ ਆਪਣੇ ਸਿੱਖ ਦਾ ਨਿਰਾਦਰ ਕਦੇ ਨਹੀਂ ਬਰਦਾਸ਼ਤ ਕਰ ਸਕਦੇ। ਤੇ ਜਿਸ ਵੇਲੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਕਿਹਾ, ਜਾਓ ਜਾ ਕੇ ਫਲਾਣੇ ਬਸਤਰ ਦੇ ਵਿੱਚ, ਪਜਾਮੇ ਦੇ ਵਿੱਚ, ਕੁਰਤੇ ਦੇ ਵਿੱਚ ਪ੍ਰਿਥੀ ਚੰਦ ਨੇ ਪਰਚੀਆਂ ਲੁਕੋਈਆਂ ਨੇ, ਉਹ ਲਿਆਓ। ਬਾਜ ਉਗੜਨਾ ਸੀ ਨਾ, ਪਖੰਡ ਜਿਹੜਾ ਸੀ ਉਹ ਅੱਗੇ ਪ੍ਰਗਟ ਕਰਨਾ ਸੀ ਸੰਗਤ ਦੇ ਮਨ ਵਿੱਚ ਸੀ, ਕੌਣ ਗੁਰਤਾ ਤੇ ਬੈਠੇਗਾ। ਤੇ ਉਹ ਪਰਚੀਆਂ ਉਹਦੇ ਜੇਬ ਵਿੱਚੋਂ ਲਿਆਈਆਂ ਤੇ ਉਸ ਵੇਲੇ ਪ੍ਰਿਥੀ ਚੰਦ ਨੂੰ ਵੇਖ ਕੇ ਬਾਬਾ ਬੁੱਢਾ ਜੀ ਦੇ ਵੱਲ ਗੁਰੂ ਰਾਮਦਾਸ ਪਾਤਸ਼ਾਹ ਜੀ ਵੇਖ ਕੇ ਕਹਿਣ ਲੱਗੇ ਬਾਬਾ ਜੀ ਇਹ ਕਿਹੜੀ ਨਿਮਰਤਾ ਦੀ ਗੱਲ ਕਰਦਾ ਹੈ ਇਹ ਕਿਹੜੇ ਸੇਵਾ ਦੀ ਗੱਲ ਕਰਦਾ ਹੈ ਇਹ ਕਿਹੜੇ ਵਡਿਆਈ ਦੀ ਗੱਲ ਕਰਦਾ ਹੈ ਇਹ ਕੈਸੀ ਸ਼ਰਧਾ ਦੀ ਗੱਲ ਕਰਦਾ ਹੈ ਜਿਹੜਾ ਸਾਡੇ ਘਰ ਦਾ ਬੱਚਾ ਹੋ ਕੇ ਇੰਨੀ ਅੰਦਰ ਈਰਖਾ ਹੈ ਤੇ ਉਸ ਵੇਲੇ ਪਰਚੀਆਂ ਦਿਖਾਈਆਂ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕੀਤਾ ਕਿ ਜਾਓ ਜਾ ਕੇ ਲਾਹੌਰ ਤੋਂ ਸਾਡੇ ਸਪੁੱਤਰ ਸਾਡੇ ਸਾਹਿਬਜ਼ਾਦੇ ਸ਼੍ਰੀ ਅਰਜਨ ਦੇਵ ਜੀ ਨੂੰ ਲੈ ਕੇ ਆਓ ਤੇ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਗਏ ਇਤਿਹਾਸ ਲਮੇਰਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਲੈ ਕੇ ਆਏ ਤੇ ਗੁਰਤਾ ਗੱਦੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਭਰੇ ਦੀਵਾਨ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਦੇ ਦਿੱਤੀ ਤੇ ਦੇਖੋ ਉੱਥੋਂ ਫਿਰ ਨਾ ਪਹਿਲਾਂ ਜਿਹੜਾ ਵਿਰੋਧ ਸੀ ਨਾ ਬਾਬੇ ਪ੍ਰਿਥੀ ਚੰਦ ਵੱਲੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ੁਰੂ ਹੋਇਆ ਜਿਹੜੇ ਕਾਰਨ ਵਿਦਵਾਨ ਲਿਖਦੇ ਨੇ ਇੱਕ ਕਾਰਨਾਂ ਵਿੱਚੋਂ ਇਹ ਵੀ ਕਾਰਨ ਹੈ ਪ੍ਰਿਥੀ ਚੰਦ ਬਾਬੇ ਉਹਨਾਂ ਨੇ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਤੁਸੀਂ ਮੱਥੇ 'ਤੇ ਤਿਲਕ ਕਿਉਂ ਲਾਇਆ ਗੁਰਤਾ ਗੱਦੀ ਦੀ ਰਸਮ ਕਿਉਂ ਅਦਾ ਕੀਤੀ ਜੇ ਤੁਸੀਂ ਰਸਮ ਅਦਾ ਨਾ ਕਰਦੇ ਅੱਜ ਮੈਂ ਗੁਰੂ ਹੋਣਾ ਸੀ ਤੁਸੀਂ ਮੇਰੇ 'ਤੇ ਇਹ ਰਸਮ ਜਿਹੜੀ ਸੀ ਨਿਭਾਉਣੀ ਸੀ ਭਾਈ ਗੁਰਦਾਸ ਜੀ ਨੂੰ ਜਾ ਕੇ ਕਿਹਾ ਭਾਵੇਂ ਰਿਸ਼ਤੇ ਵਿੱਚ ਮਾਮਾ ਨੇ ਭਾਈ ਗੁਰਦਾਸ ਜੀ ਉਹਨਾਂ ਨੇ ਵੀ ਜਾ ਕੇ ਉੱਚਾ ਬੋਲਿਆ ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਪ੍ਰਿਥੀ ਚੰਦ ਖੇਡਾਂ ਖੇਡਾਂ ਦੇ ਵਿੱਚ ਧਿਆਨ ਦੇਣਾ ਭਾਈ ਗੁਰਦਾਸ ਜੀ ਕਹਿਣ ਲੱਗੇ ਪ੍ਰਿਥੀ ਚੰਦ ਠੀਕ ਹੈ ਖੇਡ ਖੇਡ ਦੇ ਵਿੱਚ ਖੇਡਾਂ ਖੇਡਾਂ ਵਿੱਚ ਜੇ ਕੋਈ ਰਾਜਾ ਬਣ ਜਾਵੇ ਬੱਚਾ ਬੱਚੇ ਖੇਡਦੇ ਨਾ ਕੋਈ ਰਾਜਾ ਬਣ ਜਾਂਦਾ ਕੋਈ ਵਜ਼ੀਰ ਬਣ ਜਾਂਦਾ ਕੋਈ ਸਿਪਾਹੀ ਬਣ ਜਾਂਦਾ ਕੋਈ ਅਫਸਰ ਬਣ ਜਾਂਦਾ ਪਰ ਕਦੋਂ ਤੱਕ ਜਦੋਂ ਤੱਕ ਉਹਨਾਂ ਦੀ ਖੇਡ ਹੈ ਜਿਸ ਵੇਲੇ ਖੇਡ ਸਮਾਪਤ ਹੋ ਜਾਵੇ ਕੋਈ ਰਾਜਾ ਨਹੀਂ ਕੋਈ ਅਫਸਰ ਨਹੀਂ ਕੋਈ ਵੀ ਕੁਛ ਨਹੀਂ ਉਸ ਤੋਂ ਬਾਅਦ ਉਹ ਖੇਡ ਸਮਾਪਤ ਹੈ ਭਾਈ ਗੁਰਦਾਸ ਜੀ ਕਹਿਣ ਲੱਗੇ ਕਿ ਪ੍ਰਿਥੀ ਚੰਦ ਠੀਕ ਹੈ ਜੇ ਤੂੰ ਗੁਰਤਾ ਤੇ ਬੈਠ ਵੀ ਜਾਵੇ ਗੱਦੀ ਲਾ ਦੇਵੇ ਗੁਰੂ ਦੇ ਵਰਗਾ ਤੂੰ ਬਣਨ ਦੀ ਕੋਸ਼ਿਸ਼ ਵੀ ਕਰੇ ਦੰਭ ਕਰੇ ਪਖੰਡ ਕਰੇ ਧਿਆਨ ਰੱਖਣਾ ਜਿਸ ਵੇਲੇ ਕੋਈ ਸਿੱਖ ਚੱਲ ਕੇ ਆਵੇਗਾ ਅਤੇ ਉਹਦੇ ਅੰਦਰ ਦੀ ਜਾਣਨ ਦੀ ਗੱਲ ਆਵੇਗੀ ਵਾਰੀ ਆਵੇਗੀ ਅੰਤਰਜਾਮੀ ਸਤਿਗੁਰ ਪੂਰਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਤੇਰਾ ਪਖੰਡ ਉੱਥੇ ਖਤਮ ਹੋ ਜਾਵੇਗਾ ਕਿਉਂਕਿ ਸਿੱਖ ਦੇ ਅੰਦਰ ਦੀ ਜਾਣਨ ਵਾਲਾ ਇੱਕੋ ਹੀ ਹੈ ਉਹ ਹੈ ਪੂਰਾ ਗੁਰੂ ਤੇ ਜਿਸ ਵੇਲੇ ਸਾਧ ਸੰਗਤ ਜੀ ਉੱਥੋਂ ਫਿਰ ਲੜ ਕੇ ਨਾ ਭਾਈ ਗੁਰਦਾਸ ਜੀ ਦੇ ਪਾਸੋਂ ਲੜ ਕੇ ਨਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਕੋਲ ਆਏ ਬਾਬੇ ਪ੍ਰਿਥੀ ਚੰਦ ਨੇ ਕਿਹਾ ਮੈਂ ਤੁਹਾਨੂੰ ਤੇ ਤੁਹਾਡੇ ਪੁੱਤਰ ਭਾਉ ਗੁਰੂ ਅਰਜਨ ਦੇਵ ਜੀ ਨੂੰ ਮੈਂ ਫੜਾ ਦਿਆਂਗਾ ਬਾਦਸ਼ਾਹ ਨੂੰ ਜਾ ਕੇ ਮਿਲਾਂਗਾ ਤੁਹਾਨੂੰ ਜੇਲ੍ਹ ਵਿੱਚ ਪਵਾਵਾਂਗਾ ਮੇਰਾ ਅਧਿਕਾਰ ਹੈ ਤੇ ਉਸ ਵੇਲੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਹਾ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨਕੇ ਜਣੇ ਬੜੀ ਰੇ ਤੋਂ ਹੋ ਤਿੰਨ ਸਿਉ ਝਗਰਤ ਪਾਪ ਜਿਹੜੇ ਬੱਚੇ ਨਾ ਵੱਡੇ ਹੋ ਕੇ ਆਪਣੇ ਮਾਤਾ ਪਿਤਾ ਨਾਲ ਲੜ ਪੈਂਦੇ ਨਾ ਉਹਨਾਂ ਨੂੰ ਇਹ ਸ਼ਹੀਦੀ ਗੁਰਪੁਰਬ ਦੇ ਦਿਨਾਂ ਤੋਂ ਇਹ ਸਿੱਖਿਆ ਵੀ ਲੈਣੀ ਚਾਹੀਦੀ ਕਿ ਜਿਸ ਵੇਲੇ ਪ੍ਰਿਥੀ ਚੰਦ ਪੁੱਠਾ ਬੋਲੇ ਨਾ ਆਪਣੇ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਤਾਂ ਉਹਨਾਂ ਨੇ ਇੱਕ ਸ਼ਬਦ ਕਿਹਾ ਸੀ ਜਿਹੜਾ ਦਾਸ ਨੇ ਪੜ੍ਹਿਆ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਉਹਦੇ ਵਿੱਚ ਸਾਫ ਸ਼ਬਦਾਂ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਜਿਨਕੇ ਜਣੇ ਜਣੇ ਕਹਿੰਦੇ ਪੈਦਾ ਹੋਣਾ ਜਿਨ੍ਹਾਂ ਮਾਤਾ ਪਿਤਾ ਤੋਂ ਅਸੀਂ ਸੰਸਾਰ ਵਿੱਚ ਆਏ ਹਾਂ ਤਿੰਨ ਸਿਉ ਝਗੜਤ ਪਾਪ ਮਹਾਰਾਜ ਕਹਿਣ ਲੱਗੇ ਪੁੱਤ ਉਹਨਾਂ ਦੇ ਨਾਲ ਝਗੜਨਾ ਸਭ ਤੋਂ ਵੱਡਾ ਪਾਪ ਹੈ ਫਿਰ ਜਿਸ ਪੈਸਿਆਂ ਦਾ ਤੂੰ ਹੰਕਾਰ ਕਰਦਾ ਹੈ ਜਿਸ ਧਨ ਕਾ ਤੂੰ ਗਰਵ ਕਰਦ ਹੋ ਸੋ ਧਨ ਕਿਸ ਹੈ ਨਾ ਆਪ ਉਹ ਕਿਸ ਦਾ ਹੋਇਆ ਜਿਸ ਮਾਇਆ ਦਾ ਹੰਕਾਰ ਕਰਕੇ ਅੱਜ ਆਪਣੇ ਪਿਓ ਦੇ ਅੱਗੇ ਖੜ ਕੇ ਬੋਲਦਾ ਹੈ ਹੁਣ ਮਾਇਆ ਵੀ ਕਿਹੜੀ ਆਪਣੀ ਕਮਾਈ ਸੀ ਉਹ ਵੀ ਮਸੰਦਾਂ ਦੇ ਕੋਲੋਂ ਸੰਗਤ ਦੀ ਜਿਹੜੀ ਮਾਇਆ ਸੀ ਉਹ ਇਕੱਠੀ ਕਰ ਲਈ ਸੀ ਤੇ ਜਿਹੜੀ ਮਾਇਆ ਚੋਰੀ ਦੀ ਹੈ ਇਕੱਠੀ ਕੀਤੀ ਹੈ ਉਹ ਮਾਇਆ ਦਾ ਹੰਕਾਰ ਕਰੇ ਤਾਂ ਇਸ ਤੋਂ ਵੱਡੀ ਮੂਰਖਤਾ ਕੀ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰਤਾ ਦੇ ਕੇ ਆਪ ਜੋਤੀ ਜੋਤ ਸਮਾਏ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਉਸ ਦਿਨ ਤੋਂ ਬਾਅਦ ਪ੍ਰਿਥੀ ਚੰਦ ਨੇ ਪੁਰਜ਼ੋਰ ਵਿਰੋਧ ਕੀਤਾ ਉਹਨਾਂ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪ੍ਰਗਟ ਹੋਏ ਉਹਨਾਂ ਨੂੰ ਕਈ ਵਾਰੀ ਮਾਰਨ ਦੀ ਕੋਸ਼ਿਸ਼ ਕੀਤੀ ਇਹ ਕਹਿੰਦੇ ਸੀ ਪ੍ਰਿਥੀ ਚੰਦ ਕਿ ਜਿਹੜਾ ਛੋਟਾ ਬੂਟਾ ਹੋਵੇ ਨਾ ਛੋਟਾ ਬਿਲਕੁਲ ਪੌਦਾ ਉਹ ਜਿਹੜਾ ਛੋਟਾ ਬੂਟਾ ਹੈ ਉਹਨੂੰ ਕੁੱਟਣ ਵਾਸਤੇ ਕਿੰਨਾ ਬਲ ਲੱਗਦਾ, ਕਿੰਨਾ ਜ਼ੋਰ ਲੱਗਦਾ, ਬੰਦਾ ਦੋ ਉਂਗਲਾਂ ਦੇ ਨਾਲ ਪੁੱਟ ਸੁੱਟਦਾ ਹੈ। ਪਰ ਜਦੋਂ ਉਹ ਵਿਸ਼ਾਲ ਰੁੱਖ ਦਾ ਰੂਪ ਧਾਰ ਲਵੇ ਨਾ ਸਤਸੰਗਤ ਜੀ, ਉਹਨੂੰ ਫਿਰ ਬੜੇ ਯਤਨਾਂ ਦੇ ਨਾਲ ਪੁੱਟਣਾ ਪੈਂਦਾ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਪ੍ਰਗਟ ਹੋਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਪ੍ਰਿਥੀ ਚੰਦ ਨੇ ਕਿਹਾ ਬਈ ਬਚਪਨ ਵਿੱਚ ਹੀ ਖਤਮ ਕਰ ਦਿਓ, ਵੱਡਾ ਹੋ ਜਾਵੇਗਾ ਤੇ ਫਿਰ ਮਾਰਨਾ ਬੜਾ ਮੁਸ਼ਕਲ ਹੈ। ਪਰ ਹਰ ਕੋਸ਼ਿਸ਼ ਨਾਕਾਮਯਾਬ ਰਹੀ। ਪ੍ਰਿਥੀ ਚੰਦ ਨੇ ਕਦੇ ਸੁਲਹੀ ਨੂੰ ਲਿਆਂਦਾ, ਕਦੇ ਸੁਲੱਭੀ ਨੂੰ ਲਿਆਂਦਾ, ਕਦੇ ਸਤਸੰਗਤ ਜੀ ਕੁਛ ਕੋਸ਼ਿਸ਼ ਕੀਤੀ, ਪਰ ਹਰ ਵਾਰੀ ਨਾਕਾਮ ਰਹੇ। ਇਹ ਇੱਕ ਕਾਰਨ ਸੀ। ਪ੍ਰਿਥੀ ਚੰਦ ਜਾ ਕੇ ਫਿਰ ਚੰਦੂ ਨੂੰ ਮਿਲਦਾ ਹੈ, ਜਹਾਂਗੀਰ ਨੂੰ ਮਿਲਦੇ ਨੇ, ਅਨੇਕਾਂ ਯਤਨ ਕਰਦੇ ਨੇ ਬਈ ਕਿਵੇਂ ਨਾ ਕਿਵੇਂ ਤਰੀਕੇ ਦੇ ਨਾਲ ਮੈਂ ਇਹਨਾਂ ਨੂੰ ਖਤਮ ਕਰਾਂ ਤੇ ਗੁਰਤਾ ਤੇ ਬੈਠਾਂ। ਦੂਸਰਾ ਕਾਰਨ ਸਤਸੰਗਤ ਜੀ ਇਹ ਸੀ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦਾ, ਚੰਦੂ ਜਿਸ ਨੇ ਲੜਕੀ ਦਾ ਰਿਸ਼ਤਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਆਇਆ ਸੀ। ਇਸ ਇਤਿਹਾਸ ਲਮੇਰਾ ਹੈ। ਜਿਸ ਵੇਲੇ ਸਤਸੰਗਤ ਜੀ ਰਿਸ਼ਤਾ ਦੇ ਕੇ ਨਾ ਲਾਗੀ ਵਾਪਸ ਲਾਹੌਰ ਗਏ ਤੇ ਉਹ ਚੰਦੂ ਨੂੰ ਜਾ ਕੇ ਗੱਲ ਦੱਸੀ। ਚੰਦੂ ਨੇ ਕਿਹਾ ਸੀ ਕੰਨਿਆ ਈਂਟ ਚੁਬਾਰੋ ਕੀ ਮਮ ਮੋਰੀ ਕੁਲ ਮੈਂ ਦੀ ਸੋਏ। ਕਹਿੰਦੇ ਮੇਰੀ ਬੱਚੀ ਚੁਬਾਰੇ ਦੀ ਇੱਟ ਹੈ ਤੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੇ ਘਰ ਤੁਸੀਂ ਮੇਰੀ ਧੀ ਦਾ, ਮੇਰੇ ਬੱਚੀ ਦਾ ਰਿਸ਼ਤਾ ਘਰ ਆਏ ਹੋ, ਉਹ ਤਾਂ ਮੋਰੀ ਦੀ ਇੱਟ ਦੇ ਸਮਾਨ ਹੈ, ਮੋਰੀ ਦੇ ਥਾਂ ਹੈ। ਭਾਉ ਨੀਵਾਂ ਦੱਸਿਆ ਗੁਰੂ ਘਰ ਨੂੰ, ਆਪਣੇ ਆਪ ਨੂੰ ਉੱਚਾ ਦੱਸਿਆ ਤੇ ਇੰਨਾ ਹੰਕਾਰ ਹੋਵੇ। ਇਹ ਦਿੱਲੀ ਦੀ ਜਿਹੜੀ ਸੰਗਤ ਸੀ ਨਾ ਸਤਸੰਗਤ ਜੀ, ਉਹਨਾਂ ਦੇ ਕੰਨ ਵਿੱਚ ਇਹ ਹੰਕਾਰੀ ਦੇ ਇਹ ਬੋਲ ਸੁਣ ਉਹਨਾਂ ਨੇ ਲਏ। ਉਹਨਾਂ ਦੇ ਕੰਨਾਂ ਵਿੱਚ ਜਦੋਂ ਬੋਲ ਪਏ ਆਪਣੇ ਆਪ ਨੂੰ ਚੁਬਾਰਾ ਤੇ ਗੁਰੂ ਨਾਨਕ ਦੇ ਘਰ ਨੂੰ ਇਹਨੇ ਮੋਰੀ ਦੱਸਿਆ। ਹੁਣ ਮੋਰੀ ਤੁਸੀਂ ਸਮਝਦੇ ਹੋ, ਸਿਆਣੇ ਬੈਠੇ ਹੋ, ਜਿੱਥੋਂ ਘਰ ਦਾ ਸਾਰਾ ਗੰਦਾ ਪਾਣੀ ਜਾਂਦਾ ਨਾ ਉਹਨੂੰ ਮੋਰੀ ਕਹਿੰਦੇ ਸੀ। ਤੇ ਉਸ ਵੇਲੇ ਸਿੱਖਾਂ ਦੇ ਹਿਰਦੇ ਵਿੱਚ ਬਹੁਤ ਸਿੱਖਾਂ ਦੇ ਹਿਰਦੇ ਦੁਖੇ। ਉਹਨਾਂ ਨੇ ਫਿਰ ਚਿੱਠੀ ਲਿਖੀ ਇੱਕ ਸ਼੍ਰੀ ਅੰਮ੍ਰਿਤਸਰ ਸਾਹਿਬ। ਉਹ ਚਿੱਠੀ ਜਦੋਂ ਜਾ ਕੇ ਸਿੱਖ ਨੇ ਫੜਾਈ, ਲਾਗੀਆਂ ਦੇ ਜਾਣ ਤੋਂ ਪਹਿਲਾਂ ਸਿੱਖ ਨੇ ਦਰਬਾਰ ਵਿੱਚ ਜਾ ਕੇ ਚਿੱਠੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੂੰ ਦਿੱਤੀ। ਉਹ ਚਿੱਠੀ ਖੋਲੀ, ਉਹਦੇ ਸ਼ਬਦ ਸਨ ਆਪ ਚੁਬਾਰਾ ਬਣਿਓ ਪਾਪੀ, ਗੁਰ ਕਾ ਘਰ ਇਨ ਮੋਰੀ ਥਾਪੀ, ਨਿੰਦੀ ਇਸ ਬਿਨ ਇਤ ਇਨ ਗੁਰਗਾਦੀ, ਇਨਕੇ ਸੰਗ ਨਾ ਚਾਹੀਏ ਸ਼ਾਦੀ। ਉਹਦੇ ਵਿੱਚ ਬੇਨਤੀ ਸੀ ਸਿੱਖਾਂ ਦੀ ਕਿ ਆਪ ਚੁਬਾਰਾ ਬਣਿਆ ਫਿਰਦਾ ਚੰਦੂ, ਗੁਰੂ ਦੇ ਘਰ ਨੂੰ ਇਹਨੇ ਮੋਰੀ ਦੱਸਿਆ ਹੈ, ਮਹਾਰਾਜ ਐਸੇ ਹੰਕਾਰੀ ਦੇ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵਾਸਤੇ ਨਾ ਲਿਆ ਜਾਏ, ਇਹ ਸਾਡੀ ਬੇਨਤੀ ਹੈ। ਤੇ ਉੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਫਿਰ ਸਿੱਖਾਂ ਦਾ ਮਾਣ ਵਧਾਇਆ। ਉੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਨਹੀਂ ਪਰਵਾਹ ਕੀਤੀ ਕਿ ਅਗਲਾ ਜਿਹੜਾ ਹੈ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਦੇ ਦੀਵਾਨ ਚੰਦੂ ਦਾ ਦੀਵਾਨ ਹੈ, ਚੰਦੂ ਜਿਹੜਾ ਹੈ ਬਾਦਸ਼ਾਹ ਦਾ ਦੀਵਾਨ ਹੈ, ਇਹਦੀ ਪਰਵਾਹ ਨਹੀਂ ਕੀਤੀ ਇੰਨੇ ਵੱਡੇ ਅਮੀਰ ਘਰਾਣੇ ਦਾ ਰਿਸ਼ਤਾ। ਪਾਤਸ਼ਾਹ ਜੀ ਕਹਿੰਦੇ ਸਮਾਂ ਆ ਜਾਵੇ, ਅਸੀਂ ਆਪਣੇ ਸੰਗਤ ਵਾਸਤੇ ਸਿੱਖਾਂ ਵਾਸਤੇ ਪੁੱਤਰ ਕੁਰਬਾਨ ਕਰ ਦਿਆਂਗੇ, ਸਮਾਂ ਆ ਜਾਵੇ ਅਸੀਂ ਆਪਣਾ ਧਨ ਕੁਰਬਾਨ ਕਰ ਦਿਆਂਗੇ, ਸਮਾਂ ਆ ਜਾਵੇ ਅਸੀਂ ਤਨ ਵੀ ਕੁਰਬਾਨ ਕਰ ਦਿਆਂਗੇ, ਸੁੱਤ ਬਿੱਤ ਤਨ ਧਨ ਆਦਿ ਸਭ ਤਜਤ ਨਾ ਲਾਵੋ ਦੇਰ। ਕਹਿੰਦੇ ਬਿਲਕੁਲ ਦੇਰੀ ਨਹੀਂ ਲਾਵਾਂਗੇ ਜੇ ਸਿੱਖਾਂ ਵਾਸਤੇ ਸਾਨੂੰ ਇਹ ਸਭ ਕੁਛ ਕੁਰਬਾਨ ਕਰਨਾ ਪਵੇ। ਪਰ ਕਹਿਣ ਲੱਗੇ ਸਿੱਖ ਬਚਨ ਕੋ ਤਿਆਗਵੋ ਤਉ ਨਾ ਹਮਕੋ ਹੇਰ। ਕਹਿੰਦੇ ਜੇ ਸਿੱਖ ਦੇ ਬਚਨ ਨੂੰ ਤਿਆਗਣ ਦੀ ਗੱਲ ਆਵੇ ਉਹ ਸਾਡੇ ਤੋਂ ਨਹੀਂ ਹੋ ਸਕਦਾ। ਅਸੀਂ ਪੁੱਤਰ ਪਰਿਵਾਰ ਧਨ ਸਭ ਕੁਛ ਤਿਆਗਣ ਨੂੰ ਤਿਆਰ ਹਾਂ, ਪਰ ਸਿੱਖਾਂ ਦਾ ਬਚਨ ਅਸੀਂ ਨਹੀਂ ਮੋੜ ਸਕਦੇ। ਸਤਸੰਗਤ ਜੀ ਇੰਨਾ ਪਿਆਰ ਕਰਨ ਵਾਲਾ ਗੁਰੂ ਕਿੱਥੇ ਹੋਵੇਗਾ ਸੰਸਾਰ ਦੇ ਵਿੱਚ। ਜਿੱਥੇ ਵੀ ਨਿਗਾਹ ਮਾਰੋ ਅੱਜ ਹਰ ਪਾਸੇ ਸਤਸੰਗਤ ਜੀ ਸਵਾਰਥ ਹੈ, ਆਪਣੇ ਸਵਾਰਥ ਤੋਂ ਇਲਾਵਾ ਕੁਛ ਵੀ ਨਹੀਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਿੱਖਾਂ ਦੇ ਬਚਨ ਨੂੰ ਉੱਥੇ ਉੱਪਰ ਨੂੰ ਚੁੱਕਿਆ ਤੇ ਆਖਿਆ ਸਾਨੂੰ ਸਿੱਖ ਦਾ ਬਚਨ ਅਸੀਂ ਮੋੜ ਨਹੀਂ ਸਕਦੇ। ਭਾਵੇਂ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਡਰਾਉਣ ਦਾ ਵੀ ਉਹਨੇ ਯਤਨ ਕੀਤਾ, ਧਮਕੀ ਵੀ ਭੇਜੀ, ਪਰ ਬੇਪਰਵਾਹ ਸਦਾ ਰੰਗ ਹਰ ਗਏ ਜਾਕੋ ਪਾਕ ਸਵਾਮੀ। ਬੇਪਰਵਾਹ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਬਚਨ ਨਾ ਮੰਨਿਆ। ਫਿਰ ਤੀਸਰਾ ਕਾਰਨ ਸਤਸੰਗਤ ਜੀ ਸਭ ਤੋਂ ਵੱਡਾ ਤੇ ਮੇਨ ਸੀ ਉਹ ਜਹਾਂਗੀਰ ਦੀ ਕੂੜ ਜਿਹੜੀ ਨੀਤੀ ਸੀ, ਕਿਉਂਕਿ ਜਿਹੜਾ ਜਹਾਂਗੀਰ ਸੀ ਨਾ ਉਹਦੀ ਆਪਣੀ ਲਿਖਤ ਵਿੱਚ ਇਹ ਲਿਖਦਾ ਹੈ ਕਿ ਤਿੰਨ ਚਾਰ ਪੁਸ਼ਤਾਂ ਤੋਂ ਇਹਨਾਂ ਦੀ ਜਿਹੜੀ ਦੁਕਾਨ ਹੈ ਝੂਠ ਦੀ ਉਹ ਮੇਰੇ ਅੱਖਾਂ ਵਿੱਚ ਰਿੜਦੀ ਹੈ। ਮੈਂ ਬੜਾ ਯਤਨ ਬੜੇ ਚਿਰਾਂ ਤੋਂ ਮੈਂ ਇਹ ਯਤਨ ਵਿੱਚ ਹੈ ਕਿ ਇਹ ਝੂਠ ਦੀ ਦੁਕਾਨ, ਗੁਰੂ ਘਰ ਨੂੰ ਇਹ ਝੂਠ ਦੀ ਦੁਕਾਨ ਕਹਿੰਦਾ ਸੀ। ਇਹਨੂੰ ਬੰਦ ਕਰਾਂ ਤੇ ਉਹ ਬਹਾਨਾ ਉਸਨੂੰ ਕਿੱਥੋਂ ਮਿਲਿਆ ਖੁਸਰੋ ਦੀ ਬਗਾਵਤ ਤੋਂ ਉਹਦਾ ਪੁੱਤਰ ਸੀ ਖੁਸਰੋ ਅਕਬਰ ਦੀ ਮੌਤ ਤੋਂ ਬਾਅਦ ਇੱਥੇ ਧਿਆਨ ਦੇਣਾ ਦੋ ਫਿਰਕੇ ਸਨ ਮੁਸਲਮਾਨਾਂ ਵਿੱਚ ਇੱਕ ਜਿਹੜਾ ਫਿਰਕਾ ਸੀ ਉਹ ਨਕਸ਼ਬੰਦੀ ਇੱਕ ਜਿਹੜਾ ਗਰੁੱਪ ਕਹਿ ਲਓ ਆਪ ਜੀ ਦੇ ਸਮਝਣ ਵਾਸਤੇ ਦੋ ਜਿਹੜੇ ਸਤਸੰਗਤ ਜੀ ਫਿਰਕੇ ਸਨ ਮੁਸਲਮਾਨਾਂ ਵਿੱਚ ਇੱਕ ਕੱਟਰ ਮੁਸਲਮਾਨਾਂ ਦਾ ਸੀ ਇੱਕ ਜਿਹੜੇ ਸੀ ਰੱਬ ਦੀ ਬੰਦਗੀ ਕਰਨ ਵਾਲਿਆਂ ਦਾ ਸੀ ਜਿਹੜੇ ਕੱਟੜਵਾਦੀ ਮੁਸਲਮਾਨ ਸਨ ਉਹਨਾਂ ਦਾ ਫਿਰਕਾ ਸੀ ਨਕਸ਼ਬੰਦੀ ਦੂਸਰਾ ਸੀ ਜਾਂ ਦੂਸਰਾ ਜਿਹੜਾ ਫਿਰਕਾ ਸੀ ਉਹ ਚਿਸ਼ਤੀ ਸੀ ਜਿਹੜਾ ਨਕਸ਼ਬੰਦੀ ਫਿਰਕਾ ਸੀ ਨਾ ਇਹ ਨਕਸ਼ਬੰਦੀ ਦੇ ਵਿੱਚ ਜਿਹੜਾ ਅਹਿਮਦ ਸਰਹੰਦੀ ਉਹ ਇਹਦਾ ਮੁਖੀ ਸੀ ਜਿਹੜਾ ਸਰਹੰਦ ਦਾ ਰਹਿਣ ਵਾਲਾ ਸੀ ਫਿਰ ਅੱਗੇ ਇਹਦੇ ਚੇਲੇ ਸੀ ਜਿਹੜਾ ਕਿ ਮੁਰਤਜਾ ਖਾਨ ਸੀ ਜਿਹੜਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਜਿਸਨੇ ਕੀਤਾ ਸੀ ਮੁਰਤਜਾ ਖਾਨ ਐਸੇ ਲੋਕ ਫਿਰ ਇਤਿਹਾਸ ਨੂੰ ਪੜ੍ਹੀਏ ਤੇ ਹੋਰ ਸਾਨੂੰ ਪਤਾ ਲੱਗਦਾ ਹੈ ਜਿਹੜਾ ਜਮਸ਼ੈਦ ਖਾਨ ਦਸਵੇਂ ਪਾਤਸ਼ਾਹ ਜੀ ਦੇ ਉੱਪਰ ਜਿਸਨੇ ਇਸ ਧਰਤੀ ਤੇ ਖੰਜਰ ਨਾਲ ਵਾਰ ਕੀਤਾ ਸੀ ਨਾ ਉਹ ਜਮਸ਼ੈਦ ਖਾਨ ਵੀ ਇਹ ਸਰਹੰਦੀ ਦਾ ਚੇਲਾ ਸੀ ਵਜ਼ੀਰ ਖਾਨ ਜਿਹੜਾ ਸੂਬਾ ਸਰਹੰਦ ਸੀ ਉਹ ਵੀ ਇਹਦਾ ਮੁਰੀਦ ਇਹਨੂੰ ਮੰਨਦਾ ਸੀ ਇਹ ਜਿਹੜਾ ਸ਼ੇਖ ਅਹਿਮਦ ਸਰਹੰਦੀ ਸੀ ਨਾ ਇਹ ਸਤਸੰਗਤ ਜੀ ਚਿਰਾਂ ਤੋਂ ਉਡੀਕ ਵਿੱਚ ਸੀ ਕਿ ਕਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦਿੱਤਾ ਜਾਵੇ ਕਿਉਂਕਿ ਇਹ ਕੱਟਣ ਮੁਸਲਮਾਨਾਂ ਨੂੰ ਇਹ ਗੱਲ ਚੁੱਭਦੀ ਸੀ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਿੱਛੇ ਹਿੰਦੂ ਜਾਂਦੇ ਸਾਨੂੰ ਪਰਵਾਹ ਨਹੀਂ ਪਰ ਮੁਸਲਮਾਨ ਇਹਨਾਂ ਦੇ ਕੋਲ ਕਿਉਂ ਜਾਂਦੇ ਨੇ ਚਿਸ਼ਤੀ ਫਿਰਕਾ ਕਿਹੜਾ ਸੀ ਚਿਸ਼ਤੀ ਫਿਰਕੇ ਵਿੱਚ ਕਿਹੜੇ ਲੋਕ ਸਨ ਸਾਈਂ ਮੀਆਂ ਮੀਰ ਵਰਗੇ ਜਿਹੜੇ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਬੜੀ ਸ਼ਰਧਾ ਰੱਖਦੇ ਸਨ ਸਾਈਂ ਮੀਆਂ ਮੀਰ ਵਰਗੇ ਪੀਰ ਬੁੱਧੂ ਸ਼ਾਹ ਜੀ ਵਰਗੇ ਇਹ ਸਾਰੇ ਜਿਹੜੇ ਮਹਾਂਪੁਰਖ ਸਨ ਨਾ ਸਤਸੰਗਤ ਜੀ ਜਿਹੜੇ ਗੁਰੂ ਘਰ ਦੇ ਉੱਪਰ ਸ਼ਰਧਾ ਰੱਖਦੇ ਸੀ ਪੀਰ ਬੁੱਧੂ ਸ਼ਾਹ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਇੱਕ ਬਚਨ ਤੇ ਆਪਣੇ ਚਾਰੇ ਪੁੱਤਰ ਵਾਰ ਦਿੱਤੇ ਸਨ ਇਹ ਚਿਸ਼ਤੀ ਫਿਰਕੂ ਦੇ ਸਾਰੇ ਮਹਾਂਪੁਰਖ ਸਨ ਜਿਹੜੇ ਗੁਰੂ ਘਰ ਦੇ ਨਾਲ ਪਿਆਰ ਕਰਦੇ ਸਨ ਪਰ ਜਿਹੜੇ ਨਕਸ਼ਬੰਦੀ ਫਿਰਕੇ ਦੇ ਲੋਕ ਸਨ ਉਹ ਨਹੀਂ ਸੀ ਚਾਹੁੰਦੇ ਕਿ ਗੁਰੂ ਘਰ ਦੇ ਨਾਲ ਸਾਡੇ ਮੁਸਲਮਾਨ ਜਾ ਕੇ ਰਲਣ ਤੇ ਇੱਥੋਂ ਤੱਕ ਜਿਹੜਾ ਵਜ਼ੀਦ ਖਾਨ ਸੀ ਉਹਦਾ ਜਲੋਦਰ ਦਾ ਰੋਗ ਜਿਹੜਾ ਸੀ ਨਾ ਉਹ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਦੂਰ ਹੋਇਆ ਸੀ ਹੁਣ ਮੁਸਲਮਾਨ ਵੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਸੀ ਉਹ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸੰਗਤ ਕਰ ਰਹੇ ਸਨ ਇਸ ਕਰਕੇ ਇਹਨਾਂ ਨੇ ਇਸ ਸ਼ਰਤ ਤੇ ਜਹਾਂਗੀਰ ਨੂੰ ਤਖ਼ਤ ਤੇ ਬਿਠਾਇਆ ਭਾਵੇਂ ਅਕਬਰ ਚਾਹੁੰਦਾ ਸੀ ਕਿ ਖੁਸਰੋ ਨੂੰ ਮੈਂ ਤਖ਼ਤ ਦਿਆਂ ਪਰ ਸਮੇਂ ਨੂੰ ਦੇਖ ਕੇ ਉਹਨੇ ਜਿਹੜਾ ਤਖ਼ਤ ਸੀ ਗੱਦੀ ਸੀ ਉਹ ਆਪਣੇ ਪੁੱਤਰ ਸਲੀਮ ਨੂੰ ਦਿੱਤੀ ਜਿਸਨੇ ਆਪਣਾ ਨਾਮ ਫਿਰ ਜਹਾਂਗੀਰ ਰੱਖਿਆ ਤੇ ਸਤਸੰਗਤ ਜੀ ਜਹਾਂਗੀਰ ਦਾ ਪੁੱਤਰ ਖੁਸਰੋ ਇਹਨੇ ਬਗਾਵਤ ਕੀਤੀ ਤੇ ਬਗਾਵਤ ਕਰਨ ਕਰਕੇ ਇਹਨੂੰ ਫਿਰ ਸਤਸੰਗਤ ਜੀ ਫੜ ਲਿਆ ਗਿਆ ਤੇ ਫੜ ਕੇ ਇਹਨੂੰ ਮਾਰ ਦਿੱਤਾ ਗਿਆ ਫਿਰ ਕੁਛ ਮਹੀਨਿਆਂ ਤੋਂ ਬਾਅਦ ਇਹ ਦੋਸ਼ ਲਾਇਆ ਗਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ ਖੁਸਰੋ ਨੂੰ ਆਪਣੇ ਕੋਲ ਬੁਲਾਇਆ ਹੈ ਸਰੋਪਾ ਦਿੱਤਾ ਹੈ ਲੰਗਰ ਛਕਾਇਆ ਹੈ ਅਤੇ ਤਿਲਕ ਲਾਇਆ ਹੈ ਭਾਵੇਂ ਕਿ ਸਤਸੰਗਤ ਜੀ ਗੁਰੂ ਘਰ ਦੇ ਵਿੱਚ ਜਹਾਂਗੀਰ ਦਾ ਇਹ ਕੋਈ ਦੋਸ਼ ਤਾਂ ਹੈ ਨਹੀਂ ਇੱਥੇ ਜੋ ਵੀ ਆਵੇ ਚਾਹੇ ਉਹ ਮੁਸਲਮਾਨ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਹਾਂ ਵਰਨਾ ਕੋ ਸਾਂਝਾ ਅੱਜ ਜਹਾਂਗੀਰ ਕਹਿੰਦਾ ਮੇਰੇ ਪੁੱਤਰ ਬਾਗੀ ਪੁੱਤਰ ਨੂੰ ਇਹਨਾਂ ਨੇ ਲੰਗਰ ਛਕਾਇਆ ਹੈ ਇਹਦਾ ਪਿਤਾ ਅਕਬਰ ਵੀ ਤੀਜੇ ਪਾਤਸ਼ਾਹ ਦੇ ਦਰਬਾਰ ਵਿੱਚ ਆ ਕੇ ਲੰਗਰ ਛਕ ਗਿਆ ਸੀ ਇਹ ਗੁਰੂ ਸਾਹਿਬ ਜੀ ਦੇ ਕੋਲੋਂ ਅਸੀਸਾਂ ਲੈ ਕੇ ਗਿਆ ਸੀ ਤੇ ਜਿਸ ਵੇਲੇ ਸਤਸੰਗਤ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਗਿਆ ਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੈਦ ਵਿੱਚ ਲਿਆਇਆ ਗਿਆ ਤੇ ਜਿਹੜਾ ਪਹਿਲਾ ਦਿਨ ਜਿਸ ਦਿਨ ਗਿਆਨੀ ਜੀ ਨੇ ਕਥਾ ਕੀਤੀ ਭਾਈ ਤਨਵੀਰ ਸਿੰਘ ਜੀ ਨੇ ਉਸ ਦਿਨ ਤੋਂ ਆਉਣ ਵਾਲੇ 18 ਤਰੀਕ ਤੱਕ 5 ਦਿਨ ਸੱਚੇ ਪਾਤਸ਼ਾਹ ਜੀ ਨੂੰ ਤਸੀਹੇ ਦਿੱਤੇ ਗਏ ਜਿਹੜਾ ਪਹਿਲਾ ਦਿਨ ਸੀ ਜਿਹੜਾ ਪਹਿਲਾ ਦਿਨ ਆਪ ਜੀ ਨੇ ਕਥਾ ਸਰਵਣ ਕੀਤੀ ਹੈ ਉਹ ਤਸੀਹਾ ਕਿਹੜਾ ਸੀ ਭੁੱਖੇ ਰਹਿਣ ਦਾ ਉਸ ਦਿਨ ਸੱਚੇ ਪਾਤਸ਼ਾਹ ਜੀ ਨੂੰ ਜਹਾਂਗੀਰ ਦੇ ਹਵਾਲੇ ਕੀਤਾ ਗਿਆ ਤੇ ਜਹਾਂਗੀਰ ਨੇ ਉਸ ਦਿਨ ਸਭ ਤੋਂ ਪਹਿਲਾਂ ਇਹ ਸ਼ਰਤ ਰੱਖੀ ਕਿ ਹੁਣ ਤੁਸੀਂ ਮੇਰੇ ਹੱਥ ਆ ਗਏ ਹੋ ਜਾਂ ਮੇਰੇ ਬੱਚੀ ਦਾ ਰਿਸ਼ਤਾ ਕਬੂਲ ਕਰੋ ਜਾਂ ਤੁਸੀਂ ਜਿਹੜਾ ਜੁਰਮਾਨਾ 2 ਲੱਖ ਤੁਹਾਨੂੰ ਲਾਇਆ ਹੈ ਜਹਾਂਗੀਰ ਬਾਦਸ਼ਾਹ ਵੱਲੋਂ ਉਹ ਭਰੋ ਜਾਂ ਫਿਰ ਮੁਹੰਮਦ ਸਾਹਿਬ ਦੀ ਵਡਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਰੋ ਇਹ ਤਿੰਨ ਸ਼ਰਤਾਂ ਰੱਖੀਆਂ ਗਈਆਂ ਤੇ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਅਸੀਂ ਤੇਰੇ ਬੱਚੀ ਦਾ ਰਿਸ਼ਤਾ ਨਹੀਂ ਮੋੜਿਆ, ਤੂੰ ਚੁਬਾਰਾ ਸੀ, ਚੁਬਾਰਿਆਂ ਨਾਲ ਮਿਲ, ਅਸੀਂ ਮੋਰੀ ਹੈ ਭਾਉ ਨੀਵੇ ਆ, ਅਸੀਂ ਆਪਣੇ ਸਿੱਖਾਂ ਨੂੰ ਪਿਆਰ ਕਰਦੇ, ਸਿੱਖਾਂ ਨਾਲ ਅਸੀਂ ਮਿਲ ਪਏ ਹਾਂ। ਤੇ ਉਸ ਵੇਲੇ ਸਤਸੰਗਤ ਜੀ ਫਿਰ ਦੂਜੀ ਗੱਲ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੁਹੰਮਦ ਸਾਹਿਬ ਦੀ ਵਡਿਆਈ ਦੇ ਸ਼ਬਦ ਪਾਏ ਜਾਣ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਇਹਦੇ ਵਿੱਚ ਇੱਕ ਅੱਖਰ ਵੀ ਜਿਹੜਾ ਹੈ ਕਿਸੇ ਦੀ ਖੁਸ਼ਾਮਦੀ ਦਾ ਨਹੀਂ ਪੈ ਸਕਦਾ, ਇਹ ਧੁਰਕੀ ਬਾਣੀ ਹੈ, ਦਰਗਾਹ ਦੀ ਬਾਣੀ ਹੈ, ਇਹ ਰੱਬ ਦੇ ਬੋਲ ਨੇ, ਇਹਦੇ ਵਿੱਚ ਕੋਈ ਰਲਾ ਨਹੀਂ। ਤੇ ਜਿਹੜੀ ਟੈਕਸ ਦੀ ਗੱਲ ਹੈ, ਪਾਤਸ਼ਾਹ ਜੀ ਕਹਿੰਦੇ ਕਿਹੜਾ ਟੈਕਸ, ਅਸੀਂ ਕਿਹੜਾ ਜ਼ੁਲਮ ਕੀਤਾ ਹੈ, ਅਸੀਂ ਕਿਹੜਾ ਗੁਨਾਹ ਕੀਤਾ ਹੈ। ਤੇ ਸਤਸੰਗਤ ਜੀ ਉਸ ਵੇਲੇ ਦੁਸ਼ਟ ਚੰਦੂ ਕਹਿਣ ਲੱਗਾ ਸਿਪਾਹੀਆਂ ਨੂੰ, ਸਿਪਾਹੀਆਂ ਦੇ ਨਿਗਰਾਨੀ ਵਿੱਚ, ਕਿ ਇਹ ਜੇ ਪਾਣੀ ਮੰਗਣ ਇਹਨਾਂ ਤੋਂ 2 ਲੱਖ ਰੁਪਏ ਮੰਗੇ ਜਾਣ, ਇਹ ਜੇ ਭੋਜਨ ਮੰਗਣ ਇਹਨਾਂ ਤੋਂ ਪੈਸੇ ਮੰਗੇ ਜਾਣ, ਇਹ ਬੈਠਣ ਦੀ ਗੱਲ ਕਰਨ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਪੈਸੇ ਮੰਗੇ ਜਾਣ, ਕੁਛ ਵੀ ਇਹ ਕਹਿਣ ਤਾਂ ਇਹਨਾਂ ਦੇ ਪਾਸੋਂ ਪੈਸੇ ਮੰਗੇ ਜਾਣ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਚੰਦੂ ਜਦੋਂ ਤੱਕ ਤੇਰੇ ਕੈਦ ਵਿੱਚ ਹਾਂ ਨਾ ਅਸੀਂ ਪਾਣੀ ਪੀਵਾਂਗੇ ਨਾ ਅਸੀਂ ਲੰਗਰ ਛਕਾਂਗੇ। ਫਿਰ ਅੱਗੇ ਸਤਸੰਗਤ ਜੀ ਜਿਹੜਾ ਕੱਲ੍ਹ ਦਾ ਦਿਨ ਬੀਤਿਆ ਨਾ, ਉਹ ਦਿਨ ਪਹਿਲਾਂ ਦੂਸਰਾ ਤਸੀਹਾ ਦਿੱਤਾ ਉਹ ਸੀ ਉਬਲਦੀ ਦੇਗ ਵਿੱਚ ਸੱਚੇ ਪਾਤਸ਼ਾਹ ਜੀ ਨੂੰ ਉਬਾਲਿਆ ਗਿਆ। ਪ੍ਰਥਮ ਦੇਗ ਕਹਿ ਬੀਜ ਬਿਠਾਏ, ਨੀਚੇ ਲੱਕੜੀ ਬਹੁਤ ਜਲਾਏ। ਕਈ ਵਿਦਵਾਨ 12 ਮਣ, ਕਈ ਵਿਦਵਾਨ 28 ਮਣ, 28-30 ਮਣ ਸਤਸੰਗਤ ਜੀ ਲੱਕੜਾਂ ਬਾਲੀਆਂ ਗਈਆਂ। ਐਸਾ ਉਬਲਦਾ ਹੋਇਆ ਪਾਣੀ, ਉਹਦੇ ਵਿੱਚ ਸੱਚੀ ਸਰਕਾਰ ਨੂੰ ਉਹਨੇ ਕਿਹਾ ਆਪਣੇ ਸਿਪਾਹੀਆਂ ਨੂੰ ਚੁੱਕ ਕੇ ਇਹਦੇ ਵਿੱਚ ਪਾਓ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਬ ਸਤਿਗੁਰ ਉੱਠ ਆਪੇ ਗਏ, ਮਹਾਰਾਜ ਆਪ ਉੱਠ ਕੇ ਉਸ ਦੇਗ ਵਿੱਚ ਬਹਿ ਗਏ। ਸਤਸੰਗਤ ਜੀ ਕਈ ਸਾਰਾ ਦਿਨ ਜਿਹੜਾ ਸੀ ਨਾ, ਕਈ ਘੰਟਿਆਂ ਤੱਕ ਮਹਾਰਾਜ ਨੂੰ ਉਬਲਦੀ ਦੇਗ ਵਿੱਚ, ਕਿਉਂਕਿ ਇਹ ਤਸੀਹਾ ਕਿਉਂ ਦਿੱਤਾ, ਇਹਦੇ ਵਿੱਚ ਖੂਨ ਨਹੀਂ ਡੁੱਲੇਗਾ, ਸਰੀਰ ਨੂੰ ਬਹੁਤ ਖੇਚਲ ਹੋਵੇਗੀ। ਅਤੇ ਸੱਚੇ ਪਾਤਸ਼ਾਹ ਜੀ ਨੂੰ ਫਿਰ ਇਹਨਾਂ ਦੀਆਂ ਗੱਲਾਂ ਮੰਨਣੀਆਂ ਪੈਣਗੀਆਂ। ਫਿਰ ਅੱਜ ਦਾ ਜਿਹੜਾ ਦਿਨ ਸੀ ਨਾ, ਅੱਜ ਦੇ ਦਿਨ ਸਵੇਰੇ ਚੰਦੂ ਨੇ ਆ ਕੇ ਕਿਹਾ ਮਹਾਰਾਜ ਸਰੀਰ ਦੇ ਜਿਹੜੇ ਫਲੂਹੇ ਨੇ, ਸਰੀਰ ਦੇ ਜਿਹੜੇ ਜ਼ਖਮ ਨੇ, ਅੱਜ ਵੀ ਭਰ ਸਕਦੇ ਨੇ, ਜੇ ਮੇਰੀਆਂ ਗੱਲਾਂ ਤਿੰਨਾਂ ਵਿੱਚੋਂ ਇੱਕ ਗੱਲ ਮੰਨ ਲਓ। ਪਾਤਸ਼ਾਹ ਜੀ ਨੇ ਅਬੋਲ ਕੁਛ ਗੱਲ ਦਾ ਜਵਾਬ ਨਾ ਦਿੱਤਾ। ਅੱਜ ਦੇ ਦਿਨ ਤੀਸਰਾ ਜਿਹੜਾ ਤਸੀਹਾ ਦਿੱਤਾ, ਰੇਤ ਜਿਹੜੀ ਸੀ ਨਾ, ਉਹ ਰੇਤ ਨੂੰ ਗਰਮ ਕੀਤਾ ਗਿਆ, ਉਹਨੂੰ ਅੱਗ ਦਾ ਰੂਪ ਕੀਤਾ ਗਿਆ, ਸੱਚੀ ਸਰਕਾਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਸ਼ੀਸ਼ ਵਿੱਚ ਪਾਇਆ ਗਿਆ। ਸੱਚੇ ਪਾਤਸ਼ਾਹ ਜੀ ਦੇ ਸ਼ੀਸ਼ ਵਿੱਚ ਸਤਸੰਗਤ ਜੀ ਛੋਟਾ ਜਿਹਾ ਭਰਨਾ, ਤੇੜ ਕਸ਼ਹਿਰਾ ਜੋ ਵਿਦਵਾਨ ਲਿਖਦੇ ਨੇ, ਸ਼ੀਸ਼ ਦੇ ਉੱਤੋਂ ਹੋ ਕੇ ਮੋਢਿਆਂ 'ਤੇ ਉਹ ਤੱਤੀ ਰੇਤ ਡੁੱਲਦੀ ਹੈ, ਮੋਢਿਆਂ ਤੋਂ ਸਤਸੰਗਤ ਜੀ ਡੋਲਿਆਂ ਤੋਂ ਹੁੰਦੀ ਹੋਈ, ਕਦੇ ਪੱਟਾਂ 'ਤੇ, ਕਦੇ ਗੋਡਿਆਂ 'ਤੇ, ਕਦੇ ਪੈਰਾਂ 'ਤੇ, ਸਤਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਅਬੋਲ ਅਡੋਲ ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਅੱਜ ਦੇ ਦਿਨ ਇਹ ਤੀਸਰਾ ਤਸੀਹਾ ਸੱਚੇ ਪਾਤਸ਼ਾਹ ਜੀ ਨੂੰ ਦਿੱਤਾ ਸੀ, ਤੇ ਨਾਲ ਜਿਹੜੇ 5 ਸਿੱਖ ਸੀ ਉਹਨਾਂ ਨੇ ਬੜਾ ਯਤਨ ਕੀਤਾ, ਪਰ ਉਹਨਾਂ ਨੂੰ ਡੰਡਿਆਂ ਦੀ ਮਾਰ ਦਿੱਤੀ ਗਈ। ਤੇ ਮਹਾਰਾਜ ਨੇ ਉਹਨਾਂ ਨੂੰ ਕਿਹਾ ਤੁਸੀਂ ਕਿਉਂ ਮਾਰ ਖਾਂਦੇ ਹੋ, ਇਹ ਕਰਤਾਰ ਦਾ ਭਾਣਾ ਮਿੱਠਾ ਮੰਨਣਾ ਹੈ, ਤੁਸੀਂ ਚੁੱਪ ਕਰ ਜਾਓ। ਭਾਵੇਂ ਭਾਈ ਪੁਰਾਣਾ ਨੇ ਕਿਹਾ ਕਿ ਮਹਾਰਾਜ ਜੇ ਦੱਸੋ ਇਹਨਾਂ ਨੂੰ ਮਿੱਟੀ ਵਿੱਚ ਮਿਲਾ ਦਿਆਂਗੇ, ਭਾਵੇਂ ਭਾਈ ਸਾਈਂ ਮੀਆਂ ਮੀਰ ਜੀ ਨੇ ਵੀ ਇਹ ਹਾਲਤ ਦੇਖ ਕੇ ਬਹੁਤ ਕੁਛ ਕਿਹਾ, ਪਰ ਪਾਤਸ਼ਾਹ ਜੀ ਕਹਿੰਦੇ ਕਿ ਸਾਈਂ ਜੀ ਕਿਆ ਹੁਆ ਤਨ ਜਲ ਰਹਾ, ਹਮ ਸ਼ਾਂਤ ਹੈ ਹਰ ਨਾਮ ਸੇ। ਜਿਹੜਾ ਕੱਲ੍ਹ ਦਾ ਦਿਨ ਹੈ, ਕੱਲ੍ਹ ਫਿਰ ਸੱਚੇ ਪਾਤਸ਼ਾਹ ਜੀ ਨੂੰ ਤੱਤੀ ਤਵੀ 'ਤੇ ਬਿਠਾ ਕੇ ਤਸੀਹਾ ਦਿੱਤਾ ਗਿਆ, ਉਹ ਸਮੇਂ ਸਿਰ ਆਪ ਜੀ ਨੂੰ ਸਤਸੰਗਤ ਜੀ ਗੁਰਮੁਖ ਪਿਆਰੇ ਉਹ ਸਰਵਣ ਕਰਾਉਣਗੇ। ਸੱਚੇ ਪਾਤਸ਼ਾਹ ਜੀ ਦੇ ਵਡਿਆਈ ਵਿੱਚ ਇੱਕ ਸਵਈਆ ਗਿਆਨੀ ਗਿਆਨ ਸਿੰਘ ਜੀ ਨੇ ਸ਼੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਕਥਨ ਕੀਤਾ, ਉਹ ਕਹਿ ਕੇ ਦਾ ਸਮਾਪਤੀ ਵਾਲੇ ਪਾਸੇ ਆਵਾਂ। ਸਤਸੰਗਤ ਜੀ ਇਹੋ ਜਿਹਾ ਸਮਾਂ ਵਾਰ ਵਾਰ ਨਹੀਂ ਆਉਂਦਾ, ਭਾਵੇਂ ਸਮਾਂ ਬੜਾ ਸੀਮਤ ਹੈ, ਇਹੋ ਜਿਹਾ ਸਮਾਂ ਸਤਸੰਗਤ ਜੀ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ। ਫਿਰ ਇਹ ਸਮੇਂ ਦੇ ਵਿੱਚ ਜਿਹੜਾ ਆ ਕੇ ਬਹਿ ਜਾਵੇ ਤੇ ਸੁਣ ਜਾਵੇ, ਲਾਹਾ ਲੈ ਕੇ ਚਲਿਆ ਜਾਵੇ, ਇਹ ਬਹੁਤ ਵੱਡੇ ਭਾਗ ਨੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਅਸੀਂ ਮਨਾ ਰਹੇ ਹਾਂ। ਗਿਆਨੀ ਗਿਆਨ ਸਿੰਘ ਜੀ ਨੇ ਅਰਜਨ ਸ਼ਬਦ ਦੀ ਟੇਕ ਲੈ ਕੇ, ਅਰਜਨ ਸ਼ਬਦ ਦੀ ਟੇਕ ਲੈ ਕੇ ਉਹਨਾਂ ਨੇ ਸਤਸੰਗਤ ਜੀ ਮਹਾਰਾਜ ਜੀ ਦੀ ਵਡਿਆਈ ਕੀਤੀ ਹੈ। ਉਹ ਕਹਿੰਦੇ ਅਰਜਨ ਦੇਵੰ ਅਰਜਨ ਸੇਵੰ, ਅਰਜਨ ਦੇ ਅਰਥ ਨੇ ਕਲਪ ਬ੍ਰਿਛ, ਕਹਿੰਦੇ ਦੇਵਤਿਆਂ ਦੇ ਕੋਲ ਕਲਪ ਬ੍ਰਿਛ ਹੈ, ਅਰਜਨ ਦੇਵੰਗ ਦੇਵੰਗ ਕਹਿੰਦੇ ਦੇਵਤਿਆਂ ਦੇ ਕੋਲ ਕਲਪ ਬ੍ਰਿਛ ਹੈ ਤੇ ਉਹ ਜਿਹੜਾ ਕਲਪ ਬ੍ਰਿਛ ਹੈ ਨਾ ਦੇਵਤੇ ਜੋ ਮੰਗਣ ਉਹਨਾਂ ਦੀ ਮੁਰਾਦ ਪੂਰੀ ਕਰਦਾ ਹੈ। ਸਿੱਖਾਂ ਦੇ ਕੋਲ ਵੀ ਇੱਕ ਕਲਪ ਬ੍ਰਿਛ ਹੈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਗਿਆਨੀ ਗਿਆਨ ਸਿੰਘ ਜੀ ਲਿਖਦੇ ਸਿੱਖ ਜਿਹੜੀ ਵੀ ਇੱਛਾ ਕਰੇ ਸਾਡੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਉਹ ਇੱਛਾ ਪੂਰੀ ਕਰਦੇ ਨੇ, ਉਦੋਂ ਵੀ ਕੀਤੀ ਹੈ ਅੱਜ ਵੀ ਕਰਦੇ ਨੇ। ਜਾਓ ਜਾ ਕੇ ਗੁਰੂ ਸਾਹਿਬ ਜੀ ਦੇ ਪਾਵਨ ਸਥਾਨ ਤੇ ਸ੍ਰੀ ਹਰਿਮੰਦਰ ਸਾਹਿਬ, ਅੱਜ ਵੀ ਉੱਥੋਂ ਦਾਤਾਂ ਮਿਲਦੀਆਂ ਨੇ। ਅਰਜਨ ਦੇਵੰ ਅਰਜਨ ਸੇਵੰ, ਜਿਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪਣੇ ਦਾਸਾਂ ਦੇ ਸੇਵੰ ਸੇਵਣ ਯੋਗ ਹੈ, ਪੂਜਣ ਯੋਗ ਹੈ। ਪ੍ਰਿਥੀ ਚੰਦ ਗੱਦੀ ਲਾ ਕੇ ਬਹਿ ਗਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਦਸਤਾਰ ਦਿੱਤੀ ਸੀ ਗੁਰਤਾ ਗੱਦੀ ਦੀ, ਜਾ ਕੇ ਦਸਤਾਰ ਤੇ ਹੱਥ ਪਾਇਆ, ਕਹਿਣ ਲੱਗੇ ਦਸਤਾਰ ਮੇਰੀ ਹੈ, ਮੈਂ ਵੱਡਾ ਪੁੱਤਰ ਹਾਂ। ਸਾਧ ਸੰਗਤ ਜੀ ਵਿਦਵਾਨ ਕਹਿੰਦੇ ਜਿਹੜੀ ਦਸਤਾਰ ਹੈ ਨਾ, ਜਿਹੜੀ ਗੁਰਤਾ ਗੱਦੀ ਹੈ, ਉਹ ਦਸਤਾਰਾਂ ਦੀ ਮੁਥਾਜ ਨਹੀਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਬਾਬਾ ਬੁੱਢਾ ਜੀ ਦੇ ਦਿਓ ਦਸਤਾਰ। ਪ੍ਰਿਥੀ ਚੰਦ ਜਾ ਕੇ ਗੱਦੀ ਲਾ ਕੇ ਬਹਿ ਗਏ। ਪਰ ਥੋੜੇ ਦਿਨਾਂ ਦੇ ਵਿੱਚ ਉਹਨਾਂ ਦਾ ਪਖੰਡ ਜਿਹੜਾ ਸੀ ਉਗੜ ਗਿਆ। ਸਾਰੀ ਸੰਗਤ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆ ਗਈ। ਉੱਥੇ ਕੋਈ ਨਾ ਰਿਹਾ, ਕੋਈ ਮਸੰਦ ਨਾ ਜਾਵੇ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੇਵਣ ਯੋਗ ਹੈ। ਅਰਜਨ ਦੇਵੰ ਅਰਜਨ ਸੇਵੰ ਅਰਜਨ ਜੇਵੰ, ਜੇਵੰ ਕਹਿੰਦੇ ਇੱਕ ਰੁੱਖ ਹੈ ਕਊ ਦਾ ਵਿਰਖ, ਉਹ ਸਾਧ ਸੰਗਤ ਜੀ ਸਦਾ ਬਹਾਰ ਦੀ ਇੱਕ ਜਾਤੀ ਦਾ ਵਿਰਖ ਹੈ। ਜਿਵੇਂ ਸਦਾ ਬਹਾਰ ਦੇ ਛੋਟੇ ਬੂਟੇ ਹੁੰਦੇ ਨੇ, ਉਹ ਇੱਕ ਵਿਰਖ ਹੈ, ਉਹਨੂੰ ਕਹਿੰਦੇ ਕਊ ਦਾ ਵਿਰਖ, ਬੜਾ ਸੁੰਦਰ ਜੰਗਲਾਂ ਦੇ ਵਿੱਚ ਹੁੰਦਾ ਹੈ। ਉਹ ਜੀ ਸੁੰਦਰਤਾ ਉਹਦੀ ਸ਼ੋਭਾ ਇੰਨੀ ਹੈ ਕਿ ਜਿਹੜਾ ਅੱਖਾਂ ਨਾਲ ਵੇਖ ਲਵੇ ਉਹਦੇ ਵੱਲ ਖਿੱਚਿਆ ਜਾਂਦਾ। ਮੇਰੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਉਹ ਐਸੇ ਸੁੰਦਰ ਨੇ ਜਿਹੜਾ ਇੱਕ ਵਾਰ ਦੀਦਾਰ ਕਰ ਲਵੇ, ਚਾਹੇ ਉਹ ਸਾਈਂ ਮੀਆਂ ਮੀਰ ਵਰਗੇ ਵੱਡੇ ਚਿਸ਼ਤੀ ਫਿਰਕੇ ਦੇ ਮੁਸਲਮਾਨ ਆਗੂ ਵੀ ਕਿਉਂ ਨਾ ਹੋਣ, ਉਹ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵੱਲ ਖਿੱਚੇ ਜਾਂਦੇ ਨੇ। ਉਹਨਾਂ ਦੀ ਇੰਨੀ ਵੱਡੀ ਸ਼ੋਭਾ ਹੈ। ਅਰਜਨ ਦੇਵੰ ਅਰਜਨ ਸੇਵੰ ਅਰਜਨ ਜੇਵੰ ਅਰਜਨ ਪੂਰੈ, ਸਿੱਖਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲੇ ਨੇ। ਅੱਗੇ ਆਖਦੇ ਨੇ ਗਿਆਨੀ ਗਿਆਨ ਸਿੰਘ ਜੀ ਅਰਜਨ ਤੂਲੰ, ਤੂਲੰ ਕਹਿੰਦੇ ਮਾਪ ਨੂੰ, ਚੜਾਈ ਨੂੰ, ਲੰਬਾਈ ਨੂੰ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਗੁਣਾਂ ਦਾ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ, ਮੇਰੇ ਗੁਰੂ ਅਰਜਨ ਦੇਵ ਪਾਤਸ਼ਾਹ ਵਿੱਚ ਕਿੰਨੇ ਗੁਣ ਨੇ। ਅਰਜਨ ਤੂਲੰ ਅਰਜਨ ਮੂਲੰ, ਸੱਚੇ ਪਾਤਸ਼ਾਹ ਉਦਮ ਦੇ ਮੁੱਢ ਨੇ, ਜੜ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਅਰਜਨ ਮੂਲੰ ਅਰਜਨ ਤੂਲੰ ਅਰਜਨ ਸੂਲਦ, ਵੈਰੀਆਂ ਵਾਸਤੇ ਸੂਲ ਦੇ ਨਿਆਈ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਅਰਜਨ ਦੇਵੰ ਅੱਗੇ ਆਖਦੇ ਨੇ ਅਰਜਨ ਸੂਲਦ ਅਰਜਨ ਰੂਰ ਹੈ ਅਤੇ ਆਪਣੇ ਸਿੱਖਾਂ ਵਾਸਤੇ ਰੂਰ ਹੈ, ਸੁੰਦਰ ਸਰੂਪ ਹੈ। ਸਿੱਖਾਂ ਨੂੰ ਜਿਸ ਵੇਲੇ ਗੁਰੂ ਦੇ ਦੀਦਾਰ ਪ੍ਰਾਪਤ ਹੋ ਜਾਣ, ਉਹਨਾਂ ਦਾ ਅੰਗ ਅੰਗ ਰੋਮ ਰੋਮ ਖਿੜ ਜਾਂਦਾ ਹੈ। ਫਿਰ ਅੱਗੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਅਰਜਨ ਮਾਨਸ, ਮਾਨਸ ਕਹਿੰਦੇ ਮਾਨ ਸਰੋਵਰ, ਜਿੱਥੇ ਜਾ ਕੇ ਹੰਸ ਖੁਸ਼ ਹੋ ਜਾਂਦੇ ਨੇ ਉੱਥੋਂ ਮੋਤੀ ਪ੍ਰਾਪਤ ਕਰਦੇ ਨੇ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਾਨ ਸਰੋਵਰ ਦੇ ਨਿਆਈ ਹੈ, ਸਿੱਖ ਜਿਹੜੇ ਪਰਮ ਹੰਸ ਨੇ ਉਹ ਉੱਥੋਂ ਨਾਮ ਰੂਪੀ ਮੋਤੀ ਪ੍ਰਾਪਤ ਕਰਦੇ ਨੇ। ਅਰਜਨ ਮਾਨਸ ਅਰਜਨ ਬਾਨਸ, ਅਰਜਨ ਯੋਧਾ ਹੋਇਆ ਨਾ ਮਹਾਭਾਰਤ ਦਾ, ਉਹਦੇ ਤੀਰ ਅਮੋਘ ਹੁੰਦੇ ਸੀ। ਉਹਦਾ ਤੀਰ ਜਦੋਂ ਇੱਕ ਵਾਰ ਤੀਰ ਚਲਾਉਂਦਾ ਸੀ ਨਾ, ਕੋਈ ਵੈਰੀ ਟਿਕਦਾ ਨਹੀਂ ਸੀ ਉਹਦੇ ਤੀਰਾਂ ਦੇ ਅੱਗੇ। ਤੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਵੀ ਤੀਰ ਹੈ, ਜਿਹੜੇ ਹੁਣ ਚੱਲੇ ਨਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਬਾਣੀ ਦੇ ਪਾਠ ਤੁਸੀਂ ਕੀਤੇ ਹੈ, ਇਹ ਕੀ ਹੈ? ਗੁਰੂ ਦੇ ਸ਼ਬਦ ਰੂਪੀ ਤੀਰ ਹੈ। ਅਰਦਾਸ ਕਰੋ ਮਹਾਰਾਜ ਦੇ ਚਰਨਾਂ ਵਿੱਚ ਕੋਈ ਤੀਰ ਸਾਡੇ ਹਿਰਦੇ ਨੂੰ ਲੱਗ ਜਾਵੇ, ਕੋਈ ਤੀਰ ਸਾਡੇ ਹਿਰਦੇ ਨੂੰ ਲੱਗ ਜਾਵੇ, ਸਾਡਾ ਜੀਵਨ ਸਫਲ ਹੋ ਜਾਵੇ। ਆਪ ਜੀ ਜਿਵੇਂ ਪਿਆਰ ਨਾਲ ਮਾਈਆਂ ਬਾਣੀ ਪੜ ਰਹੇ ਸੀ ਨਾ, ਸੁਖਮਨੀ ਸਾਹਿਬ ਕੋਈ ਜੱਥਾ ਸੀ ਮਾਤਾ ਭੈਣਾਂ ਦਾ, ਉਹ ਬਾਣੀ ਪੜ ਕੇ ਹਟੇ, ਉਹਨਾਂ ਦੀ ਆਪਸ ਵਿੱਚ ਲੜਾਈ ਹੋ ਗਈ ਬੀਬੀਆਂ ਦੀ, ਤੇ ਲੜਾਈ ਵੀ ਇੰਨੀ ਹੋ ਗਈ ਇੱਕ ਦੂਜੇ ਦੇ ਵਾਲ ਫੜ ਲਏ। ਕਾਰਨ ਕੀ ਸੀ? ਕਹਿੰਦੇ ਮੈਂ ਪਹਿਲਾਂ ਪੰਕਤੀ ਪੜ੍ਹਨੀ ਸੀ, ਉਹ ਕਹਿੰਦੇ ਮੈਂ ਪਹਿਲਾਂ ਪੜ੍ਹਨਾ ਸੀ। ਪੜ੍ਹਿਆ ਕੀ ਸੀ? ਸੁਖਮਨੀ ਸਾਹਿਬ ਵਿੱਚ ਮਨ ਆਪਣੇ ਤੇ ਬੁਰਾ ਮਿਟਾਣਾ, ਇਹ ਤੀਰ ਹੈ। ਪਰ ਜੇ ਤੀਰ ਉੱਪਰ ਦੀ ਲੰਘ ਜਾਵੇ ਤਾਂ ਕੀ ਲਾਭ ਹੈ? ਬਾਣੀ ਪੜ੍ਹ ਕੇ ਵੀ ਜੇ ਕੁਛ ਨਾ ਲਈਏ ਤਾਂ ਫਿਰ ਸਾਧ ਸੰਗਤ ਜੀ ਕੀ ਅਰਥ ਹੈ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅਥਾਹ ਤੀਰ ਨੇ, ਉਪਦੇਸ਼ ਰੂਪੀ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 1430 ਅੰਗਾਂ ਵਿੱਚੋਂ 700 ਦੇ ਕਰੀਬ ਬਾਣੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਹੈ। ਸੁਖਮਨੀ ਸਾਹਿਬ ਵਰਗੀ ਬਾਣੀ, ਬਾਰਾਂਮਾਂਹ ਵਰਗੀ ਬਾਣੀ, ਬੇਅੰਤ ਬਾਣੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਹੈ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਾਨਸ ਅਰਜਨ, ਮਾਨਸ ਅਰਜਨ, ਬਾਨਸ ਅਰਜਨ ਠਾਰਨ, ਚਾਹੇ ਵੱਡੇ ਤੋਂ ਵੱਡਾ ਵੈਰੀ ਹੈ, ਜੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਰਨ ਵਿੱਚ ਆ ਜਾਵੇ ਸਿੱਖ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨੂੰ ਠਾਰਨ ਕਹਿੰਦੇ, ਠਾਰ ਦਿੰਦੇ ਨੇ, ਰੋਕ ਦਿੰਦੇ ਨੇ, ਚਾਹੇ ਉਹ ਅੰਦਰ ਦਾ ਵੈਰੀ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਚਾਹੇ ਉਹ ਬਾਹਰ ਦੇ ਵੈਰੀ ਹੈ ਉਹਨੂੰ ਠਾਰ ਦਿੰਦੇ ਨੇ। ਵੈਰੀ ਆਇਆ ਸੀ ਨਾ ਚੜ ਕੇ, ਸਿੱਖ ਕਹਿੰਦੇ ਮਹਾਰਾਜ ਪ੍ਰਥਮ ਮਤਾ ਜੇ ਪੱਤਰੀ ਚਲਾਉ, ਦੁਤੀਏ ਮਤਾ ਦੋਏ ਮਾਨੁਖ ਪਹੁੰਚਾਉ, ਤ੍ਰਿਤੀਏ ਮਤਾ ਕਿਸ਼ ਕਰੋ ਪਾਇਆ। ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਸਭ ਕੁਝ ਛੋੜ ਪ੍ਰਭ ਤੋਂ ਹੀ ਤੇ ਆਇਆ। ਇਹ ਸੱਚੇ ਪਾਤਸ਼ਾਹ ਜੀ ਦਾ ਠਾਰਨ ਦਾ ਤਰੀਕਾ ਹੈ, ਵੈਰੀ ਨੂੰ ਰੋਕਣ ਦਾ ਤਰੀਕਾ ਹੈ। ਅਰਜਨ ਠਾਨਸ, ਅਰਜਨ ਚੂਰ ਹੈ, ਚਾਹੇ ਕਿੰਨਾ ਵੱਡੀ ਵੈਰ ਵੱਡਾ ਵੀ ਵੈਰੀ ਹੋਵੇ ਨਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਿਨਾਂ ਸ਼ਸਤਰ ਤੋਂ ਉਹਨੂੰ ਚੂਰ ਚੂਰ ਕਰ ਦਿੱਤਾ। ਅਖੀਰਲੀ ਪੰਕਤੀ ਵਿੱਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਤਾਂ ਗੁਰ ਅਰਜਨ ਕੇ ਗੁਣ ਅਰਜਨ, ਤਾਂ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਗੁਣ ਅਰਜਨ ਉਹ ਅਰਜ਼ ਕੀਤੇ ਕਥਨ ਕੀਤੇ ਹੈ, ਤਾਂ ਗੁਰ ਅਰਜਨ ਕੇ ਗੁਣ ਅਰਜਨ, ਅਰਜਨ ਪਰਜਨ ਫਰਜ਼ ਜ਼ਰੂਰ ਹੈ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਐਸੇ ਨੇ ਕਿ ਫਰਜ਼ਨ ਕਹਿੰਦੇ ਪਰਾਇਆ ਜਨ। ਹੁਣ ਬੰਦਾ ਕੀ ਕਰਦਾ ਹੈ, ਆਪਣਿਆਂ ਦਾ ਸੋਚਦਾ ਹੈ। ਹਰ ਇੱਕ ਧਰਮ ਦਾ ਇਨਸਾਨ ਆਪਣੇ ਬੰਦਿਆਂ ਦੀ, ਆਪਣੇ ਫਿਰਕੇ ਦੀ, ਆਪਣੇ ਬਰਾਦਰੀ ਦੇ ਲੋਕਾਂ ਦੀ ਸੋਚਦਾ ਹੈ। ਕਹਿੰਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਰਜਨ, ਪਰਾਏ ਜਨ, ਚਾਹੇ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਕੋਈ ਵੀ ਹੈ, ਉਹਨਾਂ ਦੀ ਅਰਜਨ ਅਰਜ ਬੇਨਤੀ ਸੁਣਨਾ ਫਰਜ਼ ਜ਼ਰੂਰ ਹੈ, ਆਪਣਾ ਜ਼ਰੂਰੀ ਫਰਜ਼ ਸਮਝਦੇ ਨੇ। ਐਸੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਯਾਦ ਵਿੱਚ ਉਹਨਾਂ ਦੇ ਪਾਵਨ ਸ਼ਹਾਦਤ ਨੂੰ ਅਸੀਂ ਯਾਦ ਕਰ ਰਹੇ ਹਾਂ। ਖਿਮਾ ਦਾ ਜਾਚਕ ਹੈ, ਸਮਾਂ ਆਪ ਜੀ ਦਾ ਜ਼ਿਆਦਾ ਲੈ ਲਿਆ ਹੈ। ਦਾਸ ਵੱਲੋਂ ਵਿਚਾਰ ਕਰਦੇ ਹਾਂ, ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ, ਸਾਰੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰਦੁਆਰੇ 10 ਮਿੰਟ।

ਮੇਰਾ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖਰਾਸ ਤਾਕਾ ਬਿਘਨ ਨਾ ਕੋ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ ਜੀ ਕੀ ਬਿਰਤਾ ਹੋਏ ਸੋ ਗੁਰ ਪੈ ਅਰਦਾਸ ਕਰ ਛੋਟ ਸਿਆਨਬ ਸਗਲ ਮਨ ਤਨ ਅਰਪ ਧਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਾ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀਓ ਸਭ ਥਾਈ ਹੋਏ ਸਹਾਇ ਦਸਾ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੁਗੋ ਜੁਗਾ ਟਲ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬ ਜਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਮਹਾਰਾਜ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀਓ ਮਹਾਰਾਜ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਧਨ ਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਵਚਲ ਨਗਰ ਸਾਹਿਬ ਵਿਖੇ ਤਤ ਵਿਚਾਰ ਯਹ ਮਥੁਰਾ ਜਗਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਦੇ ਮਹਾਂਵਾਕਾਂ ਅਨੁਸਾਰ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ਼ ਸ਼ਹੀਦਾਂ ਦੇ ਸਿਰਤਾ ਧਨ ਧਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਂਦੇ ਹੋਏ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਸਮੂਹ ਹਜ਼ੂਰੀ ਸਾਧ ਸੰਗਤ ਨੇ ਰਲ ਮਿਲ ਕੇ ਮਹਾਰਾਜ ਆਪ ਜੀ ਦੀ ਦਰਗਾਹੀ ਅਤੇ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਅਤੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਹੋਈਆਂ ਸੱਚੇ ਪਾਤਸ਼ਾਹ ਜੀਓ ਮਹਾਰਾਜ ਕਿਰਪਾ ਕਰਨੀ ਬਾਣੀ ਪੜਦਿਆਂ ਹੋਈਆਂ ਅਨੇਕ ਪ੍ਰਕਾਰ ਦੀ ਲੱਕਣਾ ਤੁਕ ਭੁੱਲ ਚੁੱਕ ਮਾਫ਼ ਕਰਨਾ ਪੜੀ ਸੁਣੀ ਬਾਣੀ ਸੱਚਖੰਡ ਵਿੱਚ ਸੋਧ ਕੇ ਪ੍ਰਵਾਨ ਕਰਨਾ ਬਾਣੀ ਦਾ ਭਾਉ ਬਾਣੀ ਦਾ ਸਾਰਾ ਹੀ ਮਹੱਤਵ ਆਪਣੀਆਂ ਸਾਜਿਆਂ ਨਿਵਾਜੀਆਂ ਸੰਗਤਾਂ ਦੇ ਤਾਈ ਬਖਸ਼ਣਾ ਨਾਮ ਬਾਣੀ ਸੇਵਾ ਸਿਮਰਨ ਨਾਲ ਜੋੜੇ ਰੱਖਣਾ ਅੰਮ੍ਰਿਤ ਵੇਲੇ ਦਾ ਜਾਗਣਾ ਸੇਵਾ ਸਿਮਰਨ ਮੈਂ ਮੇਰੀ ਤੋਂ ਬਚਾ ਕੇ ਰੱਖਣਾ ਆਪ ਜੀ ਦੇ ਪਾਏ ਹੋਏ ਪੁਰਨਿਆਂ ਦੇ ਚੱਲਣ ਦਾ ਬਲ ਸਮਰੱਥਾ ਬੁੱਧੀ ਬਖਸ਼ਣਾ ਕਾਮ ਕ੍ਰੋਧ ਹੰਕਾਰ ਦਾ ਨਾਸ਼ ਕਰਕੇ ਧਰਮ ਦਾ ਪ੍ਰਕਾਸ਼ ਕਰਨਾ ਚੜ੍ਹਦੀ ਕਲਾ ਰੱਖਣੀ ਹਰ ਮੈਦਾਨ ਫਤਿਹ ਕਰਨਾ ਆਪ ਜੀ ਕੇ ਹਜ਼ੂਰ ਸ੍ਰੀ ਅਨੰਦ ਸਾਹਿਬ ਜੀ ਕੀ ਅਰਦਾਸ ਬਖਸ਼ਿਆ ਦਾਤਾ ਵਿੱਚੋਂ ਕਲਾ ਪ੍ਰਸ਼ਾਦ ਦੀਆਂ ਦੇਗਾ ਹਾਜ਼ਰ ਹਨ
ਆਪ ਜੀ ਨੂੰ ਭੋਗ ਲੱਗੇ, ਭੋਗ ਲੱਗਿਆ ਪ੍ਰਸ਼ਾਦ ਸਮੂਹ ਸੰਗਤ ਨੂੰ ਮਿਲੇ, ਜੋ ਛਕੇ ਸੋ ਆਪ ਜੀ ਦਾ ਪਾਵਨ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਜਪੇ, ਸੁਖ ਹੋਵੇ ਨਾਮ ਚਿਤ ਆਵੇ, ਗੁਰੂ ਨਾਨਕ ਨਾਮ ਛੱਡਦੀ ਕਲਾ, ਤੇਰੇ ਭਾਣੇ ਸਰਬਤ ਕਾ ਭਲਾ। ਵਾਹਿਗੁਰੂ ਜੀ ਕਾ

ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਮਨ ਮੈਂ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ ਸੀਸ ਸੋ ਹਮਰੀ ਰੱਖਿਆ ਕਰੇ ਗੁਰ ਕਲਗੀ ਧਰ ਸੋ ਹਮਰੀ ਰੱਖਿਆ ਕਰੇ ਗੁਰ ਕਲਗੀ ਧਰ ਜਗਦੀਸ਼ ਬੋਲੇ ਸੋ ਨਿਹਾਲ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂ ਪਿਆਰੀ ਸਾਧ ਸੰਗਤ ਜੀਓ, ਗੁਰੂ ਕਾ ਲੰਗਰ ਤਿਆਰ ਹੈ, ਸਾਹਮਣੇ ਛੱਕ ਕੇ ਹੀ ਜਾਣ ਦੀ ਕਿਰਪਾਲਤਾ ਕਰ ਰਹੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਵਾਲਿਆ, ਦੁਦਕ ਚਾਲਿਆ, ਤ੍ਰਿਣਾਰ ਤੇ ਸਜਣ ਗਏ, ਹਾਰ ਗਏ ਸਟਕਣ ਵਾਲਿਆ, ਲਿਖਣਾ ਵੇ ਤਰਮ ਬਹਲਿਆ, ਲਿਖਣਾ ਵੇ ਤਰਮ ਬਹਲਿਆ।
1: ਹਮ ਮੂਰਖ।

ਬੰਦੇ ਸੇ ਜੇ ਪੁਰਵਾ ਵਿੱਚ ਬੰਦੇ ਵੀ ਕੁੜਕੂ ਦੀ ਦਾਰ ਹਿੰਦੂ ਸਾਲਾ ਸਾਲਾਨ ਦਰਸ਼ਨ ਵਪਾਰ ਤੀਰਤ ਨਾ ਵੈਚਾ ਪੁਜਾ ਗਰਵਾਸ ਵਕਾਰ ਜੋ ਕਿ ਸੁਣ ਧਿਆਨ ਜਿੱਤੇ

0: ਜਗ ਤੀਜਵਾਰੀ ਸਵਸਥ ਸਥਿਤੀ ਬਣ ਭਗ ਨਾਨਕ ਸੱਚੇ ਨੰਦ ਨੂੰ ਕਾਟਿਕਾ ਤਤ ਮਹਿਲਾ ਪਹਿਲਾ
1: ਲਕ ਲਿਖੀਆਂ ਚੰਗੀਆਂ ਲਕੁਨਾ ਪ੍ਰਵਾਨ ਲਗਤ ਗੁਰ ਤੀਰਤਾ ਸਹਿਜ ਜੁਗ ਬੇਬਾਨ ਲਕਸ਼ਮਣ ਸੰਗਰਾਮ ਰਣਵੇ ਛੁਟੇ ਪੁਰਾਣ ਲਕਸ਼ਮਣ ਜੀ ਲੱਗਿਆ ਜਹੰਦਰੀ ਪਟ ਪੁਰਾਣ

ਸਿਫਰ ਵਟਾ ਕਰ ਸਾਲੇ ਜਿਸ ਵਿੱਚ ਵਟੀਆਂ ਵਟਿਆਈਆਂ ਸਾਹਿਬ ਮੇਰੇ ਤਨ ਤਰੀਆਈਆਂ ਜਾ ਕਿਸ ਪਾਣਾ ਤਮ ਨਵਸਈਆ ਕਰੁ ਕਮਸ ਖਾਤਰ ਵਿੱਚ ਮਾਰ ਪਿੜੀਆਂ ਪੁਰਿਆਈਆਂ ਸਾਹਿਬ